ਦਿਓ ਸੱਚ ਜਾਣ ਲਾ ਸਭ ਤੇਰੇ ਬਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਇ ਤੁਧ ਕਰ ਮਾਨ ਮਤ ਤੇ ਜਾ ਸਰਬ ਗਲਾ।

ਕਲਾ ਰੱਖਣੀ। ਸਰਦਾਰ ਰਤਨ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ 500 ਰੁਪਏ ਆਦਰ ਕਰਦੇ। ਪਰਵਿੰਦਰ ਸਿੰਘ ਬਸੰਤ ਸਿੰਘ ਜੀ ਨਿਹੰਗ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਬੀਬੀ ਸੁੰਦਰ ਕੌਰ।

ਅਕਸ਼ਣੀ ਸਰਦਾਰ ਗਗਨਦੀਪ ਸਿੰਘ ਵਿਦਿਆ ਦਾਨ ਲਈ ਬੇਨਤੀ ਕਰਦੇ, ਲੰਗਰਾਂ ਲਈ 500 ਰੁਪਏ ਆਦਰ ਕਰਦੇ। ਸਰਦਾਰ ਅਜਮੇਰ ਸਿੰਘ ਜੀ ਸਵਰਗਵਾਸੀ, ਦੌਲਤ ਸਿੰਘ ਜੀ ਹੋਟਲ ਵਾਲੇ ਸਵਰਗਵਾਸੀ, ਮੋਹਨ

ਕਲਾਬਖਸ਼ਣੀ ਨਵੇਂ ਮਕਾਨ ਦੀ ਦਾਤ ਲਈ ਬੇਨਤੀ ਕਰਦੇ ਸੁਖਮੰਦਰ ਸਿੰਘ ਰੁਪਿੰਦਰ ਕੌਰ ਜੀ 1100 ਰੁਪਏ ਆਦਰ ਕਰਦੇ ਸੋਹਣੇ ਮਕਾਨਾਂ ਦੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਰੱਖਣੀ ਜਸ਼ਨਪ੍ਰੀਤ ਸਿੰਘ ਸਿਮਰਜੀਤ ਕੌਰ ਜੀ 1100 ਰੁਪਏ ਆਦਰ ਕਰਦੇ ਮਾਨਸ ਪਿੰਡਾਂ

ਹਰਮਨਜੀਤ ਸਿੰਘ ਹਰਲੀਨ ਕੌਰ 1000 ਰੁਪਇਆ ਆਦਰ ਕਰਦੇ ਝੋਲੀਆਂ ਹਰੀਆਂ ਭਰੀਆਂ ਕਰਨੀਆਂ। ਸਵਰਗਵਾਸੀ ਦੌਲਤ ਸਿੰਘ ਜੀ ਭੰਡਾਰੀ ਵੱਲੋਂ ਜਸਪਾਲ ਸਿੰਘ ਜੀ ਭੰਡਾਰੀ ਲੰਗਰਾਂ ਲਈ ਮਾਇਆ ਹਾਦਰ ਕਰਦੇ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਮਨਪ੍ਰੀਤ ਸਿੰਘ ਅਜੀਤ ਸਿੰਘ ਜੀ ਗ੍ਰੰਥੀ 1000 ਰੁਪਏ ਹਾਦਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਾਜਿੰਦਰ ਸਿੰਘ ਜੀ ਚਾਵਲਾ ਲੰਗਰਾਂ ਲਈ 5000 ਰੁਪਏ ਆਦਰ ਕਰਦੇ ਸਵਰਗਵਾਸੀ ਭਾਈ ਦਇਆ ਸਿੰਘ ਜੀ ਗ੍ਰੰਥੀ ਆਤਮਕ ਸ਼ਾਂਤੀ ਲਈ ਖੇਮ ਸਿੰਘ ਜੀ ਲੰਗਰਾਂ ਲਈ ਮਾਇਆ ਆਦਰ ਕਰਦੇ ਸਵਰਗਵਾਸੀ ਪ੍ਰੇਮ ਸਿੰਘ ਜੀ ਤਬੇਲੇ ਵਾਲੇ ਨਵੱਲਾਂ ਜਸਪਾਲ ਸਿੰਘ ਜੀ ਮਾਇਆ ਆਦਰ ਕਰਦੇ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਰਦਾਰ ਹਰਜੋਤ ਸਿੰਘ ਸਰਦਾਰ ਲਵਪ੍ਰੀਤ ਸਿੰਘ ਖੁਸ਼ਮੀਤ ਕੌਰ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ ਸਰਦਾਰ ਮੱਖਣ ਸਿੰਘ ਜੀ ਬਿਰਦੀ ਸਵਰਗਵਾਸੀ ਸੁਜਾਨ ਸਿੰਘ ਜੀ ਸ਼ਾਹੂ ਵੱਲੋਂ ਕਿਰਨ ਸਿੰਘ ਜੀ ਸ਼ਾਹੂ ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ ਕਾਰ ਦਰਾਸ ਹੋਣ ਲਈ ਬੇਨਤੀ ਕਰਦੇ ਕਾਕੀ ਕੁਲਪ੍ਰੀਤ ਕੌਰ ਕਾਕੀ ਹਰਸ਼ਪ੍ਰੀਤ ਕੌਰ ਵਿਦਿਆਦਾਨ ਲਈ ਬੇਨਤੀ ਕਰਦੇ ਕਿਰਨਦੀਪ ਕੌਰ ਸ਼ੈਲਿੰਦਰ ਸਿੰਘ ਜੀ 1000 ਰੁਪਏ ਆਦਰ ਕਰਦੇ ਰਵਿੰਦਰ ਕੌਰ ਜੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸੇਵਾ ਥਾਇ ਪਾਵਣੀ ਅੰਗ ਸੰਗ ਸਹਾਈ ਹੋਣਾ ਮਿਹਰ ਭਰਿਆ ਹੱਥ ਰੱਖਣਾ। ਜਨਮ ਦਿਨ ਦੇ ਖੁਸ਼ੀਆਂ ਵਜੋਂ ਹਰਮਿੰਦਰ ਸਿੰਘ ਗੁਰਦੀਪ ਸਿੰਘ ਜੀ ਸ਼ਾਹ 200 ਰੁਪਏ ਆਦਰ ਕਰਦੇ ਦੀਰਘ ਆਯੂ ਬਖਸ਼ਣੀ ਬੀਬੀ ਨਿਰੰਕਾਰ ਕੌਰ ਜੀ। ਸਵਰਗਵਾਸੀ ਗੁਲਾਬ ਸਿੰਘ ਮਮੁੱਲਾ ਕੌਰ ਲੋਨੀ ਵਾਲੇ ਪਰਿਵਾਰ ਵੱਲੋਂ 1000 ਰੁਪਏ ਆਦਰ ਹੋਏ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜਨ ਬਸਣਾ ਦੇ ਅਰਪਤਾ ਬਖਸ਼ਣੀ ਆਸਾ ਮਨਸਾ ਸੁਪਨੀ

ਛਕਿਆ ਤਰਮੇ ਤੇ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾਰੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣੇ ਰਾਸ ਤਿਸਾ ਅਗਾ ਨਾਨਕਾ ਖਲਾਕੀ ਚਾਰਦਾ।

ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲ

ਚੇਤਾਵਨ ਕਸਦ ਕਸਰਬ ਸੁਖ ਵੇ ਖਾਲਸੇ ਨੀ ਕੀ ਦੇਖ ਤੇ ਫਤਹ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਾਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਦੁਗਤ ਤਖਤ ਸੱਚ ਖੰਡ ਸ਼੍ਰੀ ਹਜੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

अजूनी सैभं गुर प्रसाद जप आद सच जुगाद सच

ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਕਹਜੈ।

छोट पराध हमारी खंडहु अनेक विधि समझावहू।

ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਆਪੇ ਗੁਰਚੇਲਾ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਸੱਜੇ ਦੀਵਾਨ ਦੇ ਅੰਦਰ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨ ਦਾ ਸਮਾਂ ਸਤਿਗੁਰੂ ਜੀ ਦਿਆਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ ਮੁੱਖ ਉਚਾਰੀਏ ਜੀ।

ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ 12 ਹੀ ਮਹੀਨਿਆਂ ਦੇ ਨਾਵਾਂ ਦੁਆਰਾ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਆਪਣੀਆਂ ਸੰਗਤਾਂ ਨੂੰ, ਗੁਰਸਿੱਖ ਸੰਗਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ। ਜੋਤਿਸ਼ ਮਤ ਦੇ ਅਨੁਸਾਰ ਜਿਹੜਾ ਸੰਗਰਾਂਦ ਦਾ ਦਿਹਾੜਾ, ਇਹ ਸੂਰਜ ਦੀ ਪੂਜਾ ਦਾ ਦਿਹਾੜਾ ਹੁੰਦਾ ਅਤੇ ਲੋਕ ਜੋਤਿਸ਼ੀਆਂ ਦੇ ਕੋਲ ਜਾ ਕਰਕੇ, ਪਾਂਧਿਆਂ ਦੇ ਕੋਲ ਜਾ ਕੇ ਪੁੱਛਦੇ ਨੇ, ਪੰਡਿਤ ਜੀ ਜਿਹੜਾ ਅੱਜ ਨਵਾਂ ਮਹੀਨਾ ਪ੍ਰਾਰੰਭ ਹੋਇਆ, ਨਵਾਂ ਮਹੀਨਾ ਚੜ੍ਹਿਆ, ਮੇਰਾ ਕਿਵੇਂ ਦਾ ਬਤੀਤ ਹੋਵੇਗਾ। ਉਹ ਪੰਡਿਤ ਫਿਰ ਆਪਣੀ ਮਰਜ਼ੀ ਦੇ ਅਨੁਸਾਰ ਵਹਿਮਾਂ ਭਰਮਾਂ ਵਿੱਚ ਪਾ ਕੇ, ਜੇ ਇੰਨੀ ਦਕਸ਼ਣਾ ਪੰਡਿਤ ਨੂੰ ਦੇਵੇ, ਇਹੋ ਜਿਹੇ ਨਗ ਵਾਲੀ ਮੁੰਦਰੀ ਪਾਵੇ,

0: ਕੁਰਾਹੇ ਪਾਉਂਦੇ ਨੇ। ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ, ਐਸੀ ਅੰਮ੍ਰਿਤਮਈ ਗੁਰਬਾਣੀ ਨੂੰ ਰਚਦੇ ਹੋ, ਜੈਸੀ ਗੁਰਬਾਣੀ ਨੂੰ ਪੜ੍ਹ ਕੇ ਗੁਰਸਿੱਖ ਸੱਚੇ ਮਾਰਗ ਦੇ ਉੱਪਰ ਚੱਲਣ, ਮਹਾਰਾਜ ਵਾਹਿਗੁਰੂ ਜੀ ਦੇ ਨਾਲ ਜੁੜਨ, ਆਪੇ ਹੀ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਲਿਆ ਕਰਨ ਅਤੇ ਆਪੇ ਹੀ ਅਰਥ ਵਿਚਾਰ ਕਰਕੇ ਸਮਝ ਲਿਆ ਕਰਨ। ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਬਾਰ ਹੈ ਮਾਹਾ ਮਹਾਂਜ ਗੁਰਬਾਣੀ ਮਾਝ ਰਾਗ ਦੇ ਅੰਦਰ ਉਚਾਰੀ ਹੈ। ਪਹਿਲੀ ਪੌੜੀ ਬੇਨਤੀ ਰੂਪ ਹੈ, ਅਗਲੀਆਂ 12 ਪੌੜੀਆਂ ਦੁਆਰਾ, 12 ਮਹੀਨਿਆਂ ਦੁਆਰਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹੈ, 13 ਪੌੜੀਆਂ ਹੋ ਗਈਆਂ ਅਤੇ 14ਵੀਂ ਪੌੜੀ ਦੇ ਵਿੱਚ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨੇ ਦਾ, ਨਾਮ ਦੇ ਜਪਣੇ ਦਾ ਮਹਾਤਮ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਾਰੇ ਗੁਰ ਪੂਰਾ ਆਰਾਧਿਆ, ਦਰਗਹ ਸੱਚ ਖਰੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਵਹਿਮ ਭਰਮ ਹੀ ਕੱਢ ਦਿੱਤੇ। ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਭਾਈ, ਜੇ ਐਤਵਾਰ ਸੋਮਵਾਰ ਪਰਮੇਸ਼ਰ ਜੀ ਦਾ ਬਣਾਇਆ ਅਤੇ ਮੰਗਲਵਾਰ ਵੀ ਉਸੇ ਪਰਮੇਸ਼ਰ ਜੀ ਦਾ ਬਣਾਇਆ, ਫਿਰ ਮੰਗਲਵਾਰ ਦੀ ਕਾਹਦੀ ਵਿਚਾਰ ਹੈ ਜੀ, ਸਿਰ ਨਹੀਂ ਨਹਾਉਣਾ, ਕੱਪੜੇ ਨਹੀਂ ਧੋਣੇ। ਜੇ ਬੁੱਧਵਾਰ ਪਰਮੇਸ਼ਰ ਜੀ ਦਾ ਬਣਾਇਆ ਹੈ ਅਤੇ ਵੀਰਵਾਰ ਵੀ ਤਾਂ ਉਸੇ ਪਰਮੇਸ਼ਰ ਜੀ ਦਾ ਬਣਾਇਆ, ਫਿਰ ਕਾਹਦੀ ਵਿਚਾਰ ਹੈ ਕਿ ਕਿਹੜਾ ਕੰਮ ਕਰਨਾ ਅਤੇ ਕਿਹੜਾ ਨਹੀਂ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਸਾਰੇ ਹੀ ਦਿਨ ਪਰਮੇਸ਼ਰ ਜੀ ਦੇ ਬਣਾਏ ਨੇ, ਸਾਰੀਆਂ ਹੀ ਥਿੱਤਾਂ, ਸਾਰੀਆਂ ਹੀ ਘੜੀਆਂ, ਸਾਰੇ ਹੀ ਪਲ, ਸਾਰੇ ਹੀ ਮਹੂਰਤ, ਸਾਰੇ ਮਹੀਨੇ, ਸਾਰੇ ਸਾਲ ਚੰਗੇ ਨੇ ਜਦੋਂ ਸਤਿਗੁਰੂ ਜੀ ਦੀ ਨਦਰ ਵਿੱਚ ਆ ਜਾਈਏ। ਜਿਹੜੇ ਤਾਂ ਸਤਿਗੁਰੂ ਜੀ ਦੀ ਨਦਰ ਸਵੱਲੀ ਦੇ ਅੰਦਰ ਆ ਗਏ, ਉਹਨਾਂ ਦੇ ਅੰਦਰ ਸਾਰੇ ਹੀ ਦਿਨ ਚੰਗੇ ਨੇ। ਅਤੇ ਸਾਧ ਸੰਗਤ ਜੀ, ਜਿਹਨਾਂ ਨੂੰ ਪਰਮੇਸ਼ਰ ਜੀ ਦਾ ਕਦੇ ਨਾਮ ਨਹੀਂ ਨਾ ਚੇਤਾ ਆਉਂਦਾ, ਜਿੱਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਫਿਰ ਭਾਵੇਂ ਕਿੰਨੀ ਵੀ ਚੰਗੀ ਰੁੱਤ ਹੋਵੇ, ਜੇ ਵਾਹਿਗੁਰੂ ਜੀ ਦਾ ਨਾਮ ਹੀ ਵਿਸਰ ਗਿਆ, ਜਿਸ ਨੂੰ ਵਿਸਰ ਗਿਆ ਉਸ ਦੇ ਵਾਸਤੇ ਉਹ ਰੁੱਤ ਚੰਗੀ ਨਹੀਂ। ਜਿਸ ਰੁੱਤ ਦੇ ਅੰਦਰ, ਜਿਸ ਮਹੀਨੇ ਦੇ ਅੰਦਰ, ਜਿਸ ਦਿਨ ਦੇ ਅੰਦਰ ਨਾਮ ਚਿੱਤ ਆਵੇ, ਉਹ ਰੁੱਤ, ਉਹ ਦਿਨ, ਉਹ ਮਹੀਨਾ ਭਲਾ ਹੀ ਹੈ, ਉਹ ਸਭ ਤੋਂ ਚੰਗਾ ਹੈ। ਜਿਸ ਵੇਲੇ ਅੰਮ੍ਰਿਤ ਨਾਮ ਜਪਿਆ ਜਾਵੇ ਨਾ, ਉਹ ਵੇਲਾ, ਉਹ ਸਮਾਂ, ਉਹ ਦਿਨ, ਉਹ ਰਾਤ ਅੰਮ੍ਰਿਤਮਈ ਹੋ ਜਾਂਦੀ ਹੈ ਜਿਸ ਦੇ ਵਿੱਚ ਜਪਿਆ ਜਾਵੇ ਸਤਨਾਮ
1: ਸ੍ਰੀ
0: ਵਾਹਿਗੁਰੂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਗੁਰਸਿੱਖਾਂ ਦੀ ਬੇਨਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹਰ ਕੋਈ ਕਿਸੇ ਨਾ ਕਿਸੇ ਦੇ ਨਾਲ ਜੁੜਨਾ ਲੋੜਦਾ ਹੈ। ਜਿਹੜਾ ਗਰੀਬ ਹੈ ਉਹ ਸ਼ਾਹੂਕਾਰ ਦੇ ਨਾਲ ਜੁੜਨਾ ਲੋੜਦਾ ਹੈ, ਸ਼ਾਹੂਕਾਰ ਅੱਗੇ ਰਾਜੇ ਦੇ ਨਾਲ ਜੁੜਨਾ ਲੋੜਦਾ ਹੈ, ਰਾਜੇ ਦੇ ਨਾਲ ਜੁੜ ਜਾਵਾਂ, ਸਮਾਂ ਪੈਣ 'ਤੇ ਰਾਜਾ ਮੇਰੇ ਕੰਮ ਆਵੇਗਾ। ਕਿਸਾਨ, ਜ਼ਿਮੀਂਦਾਰ ਅਥਵਾ ਗਰੀਬ ਗੁਰਬਾ ਸੋਚਦਾ, ਸ਼ਾਹੂਕਾਰ ਦੇ ਨਾਲ ਜੁੜ ਜਾਵਾਂ, ਸਮਾਂ ਪੈਣ 'ਤੇ ਇਸ ਤੋਂ ਐਡਵਾਂਸ ਰਕਮ ਚੁੱਕ ਲਵਾਂਗਾ, ਫਸਲ ਬਾਅਦ ਵਿੱਚ ਦੇਵਾਂਗਾ, ਪੈਸੇ ਪਹਿਲਾਂ ਵਰਤ ਲਵਾਂਗਾ। ਹਰ ਕੋਈ ਕਿਸੇ ਨਾ ਕਿਸੇ ਦੇ ਨਾਲ ਜੁੜਦਾ ਹੈ, ਦੁਨਿਆਵੀ ਪੱਧਰ 'ਤੇ ਵੀ ਅਤੇ ਅਧਿਆਤਮਿਕ ਪੱਧਰ 'ਤੇ ਵੀ। ਕੋਈ ਮੜੀ ਦੇ ਨਾਲ, ਕੋਈ ਕਬਰ ਦੇ ਨਾਲ, ਕੋਈ ਪਖੰਡੀ ਦੇ ਨਾਲ, ਕੋਈ ਕੰਨ ਵਿੱਚ ਮੰਤਰ ਦੇਣ ਵਾਲੇ ਦੇ ਨਾਲ, ਕੋਈ ਇਸੇ ਪ੍ਰਕਾਰ ਦੇਵੀਆਂ ਦੇ ਨਾਲ, ਕੋਈ ਦੇਵਤਿਆਂ ਦੇ ਨਾਲ, ਕੋਈ ਸੂਰਜ ਦੇ ਨਾਲ, ਕੋਈ ਚੰਦਰਮਾ ਦੇ ਨਾਲ, ਕੋਈ ਕਿਸੇ ਨਾਲ ਜੁੜਦਾ, ਕੋਈ ਕਿਸੇ ਨਾਲ ਜੁੜਦਾ, ਕਿਉਂਕਿ ਜੁੜਨੇ ਦਾ ਬੜਾ ਪ੍ਰਤਾਪ ਹੈ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਵੇਂ ਬਚਨ ਕੀਤਾ ਕਿ ਅੰਬਾਂ ਨੂੰ ਬਹੁਤ ਸਾਰਾ ਬੂਰ ਪੈਂਦਾ, ਜਿੰਨਾ ਬੂਰ ਪੈਂਦਾ ਸਾਰਾ ਲੱਗਾ ਨਹੀਂ ਰਹਿੰਦਾ, ਬਹੁਤ ਸਾਰਾ ਬੂਰ ਹੀ ਝੜ ਜਾਂਦਾ, ਜਿਹੜਾ ਲੱਗਾ ਰਹਿ ਜਾਂਦਾ ਉਸ ਦੇ ਵਿੱਚ ਉਹ ਕਿੰਨਾ ਬੂਰ ਫਿਰ ਕੋੜਾ ਹੋ ਜਾਂਦਾ, ਉਸ ਨੂੰ ਕੋੜ ਪੈ ਜਾਂਦਾ, ਉਹ ਫਲਦਾ ਨਹੀਂ। ਜਿੰਨਾ ਬੂਰ ਫਲਦਾ ਉਹਨੂੰ ਨਿੱਕੀਆਂ ਨਿੱਕੀਆਂ ਅੰਬੀਆਂ ਲੱਗਦੀਆਂ ਨੇ, ਜਿੰਨੀਆਂ ਨਿੱਕੀਆਂ ਨਿੱਕੀਆਂ ਅੰਬੀਆਂ ਬਣਦੀਆਂ ਨੇ ਨਾ, ਉਹ ਸਾਰੀਆਂ ਵੱਡੀਆਂ ਨਹੀਂ ਹੁੰਦੀਆਂ, ਕਿੰਨੀਆਂ ਹੀ ਨਿੱਕੀਆਂ ਨਿੱਕੀਆਂ ਹੀ ਝੜ ਜਾਂਦੀਆਂ ਨੇ, ਜਿਹੜੀਆਂ ਵੱਡੀਆਂ ਵੀ ਹੁੰਦੀਆਂ ਨੇ ਉਹ ਵੀ ਸਾਰੀਆਂ ਪੱਕਦੀਆਂ ਨਹੀਂ, ਕਿੰਨੀਆਂ ਵੱਡੀਆਂ ਹੋ ਕੇ ਝੜ ਜਾਂਦੀਆਂ ਨੇ। ਇਸੇ ਪ੍ਰਕਾਰ ਫਿਰ ਜਿੰਨੇ ਬੂਰ ਪਏ ਹੁੰਦੇ ਨੇ ਅੰਬਾਂ ਨੂੰ, ਉਹਨਾਂ ਦੇ ਮੁਕਾਬਲੇ ਬੜੇ ਥੋੜ੍ਹੇ ਜਿਹੇ ਅੰਬ ਜਿਹੜੇ ਨੇ, ਬੜੇ ਥੋੜ੍ਹੇ ਜਿਹੇ ਪੱਕਦੇ ਨੇ, ਜਿਹੜੇ ਪੱਕਦੇ ਨੇ ਨਾ ਉਹ ਹੀ ਫਿਰ ਕੰਮ ਵਿੱਚ ਆਉਂਦੇ ਨੇ, ਰਸ ਦੇ ਨਾਲ ਭਰ ਜਾਂਦੇ ਨੇ, ਉਹਨਾਂ ਦੀ ਕਦਰ ਪੈਂਦੀ ਏ, ਗੁਣਵਾਨ ਉਹਨਾਂ ਨੂੰ ਲੈ ਕਰਕੇ ਆਪਣਾ ਭੋਜਨ ਬਣਾਉਂਦੇ ਨੇ, ਆਪਣੀ ਖੁਰਾਕ ਬਣਾਉਂਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿੰਨੇ ਜਗਿਆਸੂ ਕਹਿ ਲਈਏ, ਜਿੰਨੇ ਜੀਵ ਧਰਤੀ 'ਤੇ ਪੈਦਾ ਹੁੰਦੇ ਨੇ ਅੰਬ ਦੇ ਬੂਰ ਵਾਂਗੂ, ਉਹ ਸਾਰੇ ਪਰਮੇਸ਼ਰ ਜੀ ਨਾਲ ਨਹੀਂ ਜੁੜੇ ਰਹਿੰਦੇ, ਕਿੰਨੇ ਨਦੀਆਂ ਦਰਿਆਵਾਂ ਨਾਲ ਜੁੜ ਜਾਂਦੇ ਨੇ, ਕਿੰਨੇ ਦੇਵੀ ਦੇਵਤਿਆਂ ਨਾਲ ਜੁੜ ਜਾਂਦੇ ਨੇ, ਕਿੰਨੇ ਦੰਬੀਆਂ ਪਖੰਡੀਆਂ ਨਾਲ ਜੁੜ ਜਾਂਦੇ ਨੇ, ਉਹ ਝੜ ਹੀ ਗਿਆ, ਬੂਰ ਹੀ ਝੜ ਗਿਆ, ਪਰਮੇਸ਼ਰ ਜੀ ਦੇ ਨਾਲ ਉਹ ਜੁੜੇ ਹੀ ਨਾ ਰਹੇ। ਇਸੇ ਪ੍ਰਕਾਰ ਜਿੰਨੇ ਕੁ ਜੁੜੇ ਰਹਿ ਜਾਂਦੇ ਨੇ ਉਹਨਾਂ ਵਿੱਚੋਂ ਵੀ ਫਿਰ ਨਾਸਕ ਹੋ ਜਾਂਦੇ ਨੇ। ਜਦੋਂ ਆਪਣੇ ਮਨ ਦੀ ਮੁਰਾਦ ਆਪਣੇ ਪੂਰਬਲੇ ਕਰਮਾਂ ਕਰਕੇ ਪੂਰੀ ਨਾ ਹੋਵੇ ਤਾਂ ਨਾਸਤਕ ਹੋ ਜਾਂਦੇ, ਕਹਿੰਦੇ ਜੀ ਰੱਬ ਨੇ ਮੈਨੂੰ ਕੀ ਦਿੱਤਾ।

0: ਰਾਜਾ ਦੁਨੀ ਚੰਦ ਬੀਬੀ ਰਜਨੀ ਦਾ ਪਿਤਾ ਪਹਿਲਾਂ ਤਾਂ ਆਸਤਕ ਹੀ ਸੀ ਨਾ, ਸਾਧੂਆਂ ਤੋਂ ਮਹਾਤਮਾ ਤੋਂ ਬੜੀਆਂ ਅਰਜ਼ੋਈਆਂ ਕਰਾਈਆਂ ਜੀ ਪੁੱਤਰ ਦੀ ਪ੍ਰਾਪਤੀ ਹੋਵੇ, ਨਾ ਪ੍ਰਾਪਤੀ ਹੋਈ ਤੇ ਨਾਸਤਕ ਹੋ ਗਿਆ। ਨਾਸਤਿਕਤਾ ਦਾ ਕੋੜ ਐਸਾ ਪੈ ਜਾਂਦਾ ਫਿਰ ਰੱਬ ਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਨੇ। ਦਸ ਵਸਤੂਲੇ ਪਾਸ਼ਾ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀਹਿਰ ਲੇ ਤਉ ਮੂੜਾ ਕਹੋ ਕਹਾ ਕਰੇ। ਜਿਸ ਪਰਮੇਸ਼ਰ ਜੀ ਨੇ ਮਨੁੱਖਾ ਜਨਮ ਦਿੱਤਾ, ਇਸੇ ਪ੍ਰਕਾਰ ਰਾਜ ਭਾਗ ਦਿੱਤਾ, ਉਹ ਰਾਜ ਭਾਗ ਤੇ ਸਾਰੇ ਸੁੱਖ ਤਾਂ ਭੁੱਲ ਗਏ, ਇੱਕ ਗੱਲ ਚੇਤੇ ਰਹਿ ਗਈ, ਮੈਨੂੰ ਪੁੱਤ ਨਹੀਂ ਮਿਲਿਆ, ਰੱਬ ਹੈ ਹੀ ਨਹੀਂ, ਜੇ ਹੁੰਦਾ ਤੇ ਮੈਨੂੰ ਪੁੱਤ ਨਾ ਦਿੰਦਾ। ਰਾਜ ਭੁੱਲ ਗਿਆ, ਜਿਹੜਾ ਪੁੱਤ ਨਹੀਂ ਮਿਲਿਆ ਉਹ ਚੇਤੇ ਰਹਿ ਗਿਆ, ਇਹ ਇਨਸਾਨ ਦੀ ਤ੍ਰਾਸਦੀ ਹੈ। ਇਸ ਪ੍ਰਕਾਰ ਨਾਸਤਕ ਪੁਣੇ ਦਾ ਕੋੜ ਪੈ ਜਾਂਦਾ ਤੇ ਸਾਧ ਸੰਗਤ ਜੀ ਜਿਹੜੇ ਇਸ ਕੋੜ ਤੋਂ ਬਚਦੇ ਨੇ, ਛੋਟੀਆਂ ਛੋਟੀਆਂ ਅੰਬੀਆਂ, ਕਿਸੇ ਨੇ ਥੋੜ੍ਹੀ ਜਿਹੀ ਸੇਵਾ ਕਰ ਲਈ, ਕਿਸੇ ਨੇ ਥੋੜ੍ਹੀ ਜਿਹੀ ਬਾਣੀ ਪੜ੍ਹ ਲਈ, ਥੋੜ੍ਹੇ ਜਿਹੇ ਦਿਨ ਗੁਰੂ ਘਰ ਆ ਗਿਆ, ਫਿਰ ਹਟ ਜਾਂਦੇ ਨੇ। ਕਹਿੰਦਾ ਜੀ ਜਾਂਦਾ ਹੁੰਦਾ ਸੀ, ਹੁਣ ਨਹੀਂ ਚਿੱਤ ਕਰਦਾ। ਫਿਰ ਇਸੇ ਪ੍ਰਕਾਰ ਇਸ ਤੋਂ ਅੱਗੇ ਵੱਧਦੇ ਨੇ, ਕੁਛ ਜ਼ਿਆਦਾ ਦਿਨ ਆਉਂਦੇ ਨੇ ਅਤੇ ਜ਼ਿਆਦਾ ਦਿਨ ਆ ਕੇ ਸਕਾਮ ਕਰਮ ਕਰਦੇ ਨੇ, ਪੁੱਤਰ ਦੀ ਪ੍ਰਾਪਤੀ, ਧੀ ਦੀ ਪ੍ਰਾਪਤੀ, ਨੌਕਰੀ ਦੀ ਪ੍ਰਾਪਤੀ, ਧਨ ਦੌਲਤ ਦੀ ਪ੍ਰਾਪਤੀ, ਤਰੱਕੀਆਂ ਹੋ ਜਾਣ, ਘਰ ਮਿਲ ਜਾਵੇ, ਗੱਡੀ ਮਿਲ ਜਾਵੇ। ਕਿਸੇ ਨੇ 40 ਦਿਨਾਂ ਦਾ ਸਿਮਰਨ ਭਜਨ ਕਰ ਲਿਆ, ਕਿਸੇ ਨੇ 6 ਮਹੀਨਿਆਂ ਦਾ ਕਰ ਲਿਆ, ਕਿਸੇ ਨੇ ਵੱਧ ਕਰ ਲਿਆ, ਤਾਂ ਜਦੋਂ ਭੰਡਾਰੇ ਭਰ ਗਏ, ਦਾਤਾਂ ਮਿਲ ਗਈਆਂ, ਕਹਿੰਦਾ ਹੁਣ ਤਾਂ ਸਭ ਕੁਛ ਮਿਲ ਗਿਆ, ਹੁਣ ਜਾਣ ਦੀ ਕੀ ਲੋੜ ਹੈ, ਉਹ ਕੱਚੀਆਂ ਅੰਬੀਆਂ ਦਾ ਟੁੱਟ ਜਾਣਾ ਹੈ। ਅਤੇ ਸਾਧ ਸੰਗਤ ਜੀ ਜਿਹੜੇ ਸਾਬਤ ਨਿਭ ਜਾਂਦੇ ਨੇ, ਗੁਰੂ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਉਹ ਸਤਿਗੁਰੂ ਜੀ ਦੇ ਅੰਮ੍ਰਿਤ ਰਸ ਨਾਮ ਦੇ ਨਾਲ ਭਰ ਜਾਂਦੇ ਨੇ, ਜਿਵੇਂ ਪੱਕਾ ਹੋਇਆ ਅੰਬ ਰਸ ਦੇ ਨਾਲ ਭਰ ਜਾਂਦਾ ਨਾ, ਅਤੇ ਜਿਹੜਾ ਭਰ ਜਾਂਦਾ ਕੰਮ ਵਿੱਚ ਉਹੀ ਉਹੀ ਆਉਂਦਾ, ਖੁਰਾਕ ਉਹੀ ਉਹ ਬਣਦਾ, ਭੋਜਨ ਉਹੋ ਬਣਦਾ, ਖਜ਼ਾਨਿਆਂ ਟੋਕਰਿਆਂ 'ਚ ਪਾ ਕੇ ਉਹੀ ਉਹ ਸਾਂਭੇ ਜਾਂਦੇ ਨੇ, ਪੇਟੀ ਬੰਦ ਉਹੀ ਕੀਤੇ ਜਾਂਦੇ ਨੇ, ਕਦਰ ਉਹਨਾਂ ਦੀ ਪੈਂਦੀ, ਵੈਲਿਊ ਉਹਨਾਂ ਦੀ ਹੁੰਦੀ ਹੈ, ਮੁੱਲ ਉਹਨਾਂ ਦਾ ਪੈਂਦਾ ਜਿਹੜੇ ਪੱਕ ਜਾਂਦੇ ਨੇ। ਇਸੇ ਪ੍ਰਕਾਰ ਜਿਹੜੇ ਗੁਰੂ ਕੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਨਾਮ ਅੰਮ੍ਰਿਤ ਰਸ ਦੇ ਨਾਲ ਭਰ ਜਾਂਦੇ ਨੇ, ਬ੍ਰਹਮ ਗਿਆਨੀ ਬ੍ਰਹਮ ਗਿਆਨ ਰੂਪੀ ਫਲ ਉਹਨਾਂ ਦਾ ਫਲਦਾ ਹੈ। ਅਤੇ ਸਾਧ ਸੰਗਤ ਜੀ ਦੁਨੀਆਂ ਦੇ ਕੰਮ ਉਹੀ ਉਹੀ ਆਉਂਦੇ ਨੇ, ਦੁਨੀਆਂ ਦਾ ਪਾਰ ਉਤਾਰਾ ਉਹੀ ਉਹੀ ਕਰਦੇ ਨੇ। ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਿਵੇਂ ਪੱਕੇ ਹੋਏ ਅੰਬ ਦੂਸਰਿਆਂ ਦਾ ਭੋਜਨ ਬਣਦੇ ਨੇ, ਸਰੀਰ ਨੂੰ ਤਾਕਤ ਦਿੰਦੇ ਨੇ, ਜਿਹੜੇ ਗੁਰ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਨਾਮ ਦੇ ਰਸੀਏ ਦੂਜਿਆਂ ਨੂੰ ਉਪਦੇਸ਼ ਦੇ ਕਰਕੇ ਵੀ ਗੁਰੂ ਚਰਨਾਂ ਦੇ ਨਾਲ ਜੋੜਦੇ ਨੇ, ਸੰਸਾਰ ਦਾ ਭਲਾ ਕਰਦੇ ਨੇ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਆਪ ਛਕਦੇ ਨੇ, ਅਤੇ ਗਿਆਨ ਰੂਪੀ ਭੋਜਨ ਜਗਿਆਸੂਆਂ ਦੇ ਤਾਂ ਹੀ ਪਰੋਸਦੇ ਨੇ, ਉਹਨਾਂ ਨੂੰ ਛਕਾਉਂਦੇ ਨੇ ਸਰਵਣ ਕਰਵਾ ਕਰਕੇ ਕੰਨਾਂ ਰੂਪੀ ਡੂਨਿਆਂ ਦੇ ਨਾਲ। ਇਸ ਪ੍ਰਕਾਰ ਜਿਹੜੇ ਤੇ ਅੰਬ ਟਾਹਣੀ ਦੇ ਨਾਲ ਬੂਟੇ ਨਾਲ ਜੁੜੇ ਰਹਿੰਦੇ ਨੇ, ਪੱਕ ਜਾਂਦੇ ਨੇ, ਰਸ ਦੇ ਨਾਲ ਭਰ ਜਾਂਦੇ ਨੇ, ਜਿਹੜੇ ਟੁੱਟ ਜਾਂਦੇ ਨੇ, ਕਿਸੇ ਕੰਮ ਨਹੀਂ ਆਉਂਦੇ, ਜਿਹੜੇ ਜਗਿਆਸੂ ਗੁਰਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਸਾਧ ਸੰਗਤ ਜੀ ਨਾਮ ਅੰਮ੍ਰਿਤ ਰਸ ਦੇ ਨਾਲ ਤਿੰਨਾਂ ਦੇ ਹਿਰਦੇ ਭਰ ਜਾਂਦੇ ਨੇ, ਜਿਹੜੇ ਟੁੱਟ ਜਾਂਦੇ ਨੇ ਉਹ ਨਿਕੰਮੇ ਕਿਸੇ ਕੰਮ ਨਹੀਂ ਆਉਂਦੇ। ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਕਿਤੇ ਜੁੜਦਾ, ਕੋਈ ਕਿਤੇ ਜੁੜਦਾ, ਅਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਦੱਸੋ ਜੁੜਨਾ ਕਿੱਥੇ ਚਾਹੀਦਾ, ਕਿਹੜਾ ਉਹ ਸ਼ੁਭ ਸਥਾਨ ਹੈ ਜਿੱਥੇ ਜੁੜ ਜਾਈਏ, ਸਾਡਾ ਜਨਮ ਸਫਲਾ ਹੋ ਜਾਵੇ, ਸਾਡੀ ਕੁੱਲ ਸਫਲੀ ਹੋ ਜਾਵੇ, ਜਗਤ ਦੇ ਆਇਆ ਸਫਲਾ ਹੋ ਜਾਵੇ, ਸਰੀਰ ਸ਼ਾਂਤ ਹੋਵੇ ਤੇ ਸਾਡਾ ਮਰਨਾ ਵੀ ਸਫਲਾ ਹੋ ਜਾਵੇ, ਸਾਡਾ ਖਾਧਾ ਸਾਡਾ ਪੀਤਾ ਸਾਡਾ ਪੁੰਚਿਆ ਸਫਲਾ ਹੋ ਜਾਵੇ, ਸਾਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਇੱਕ ਕਾਰਜ ਸਫਲਾ ਹੋ ਜਾਵੇ, ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਿਰਪਾਲਤਾ ਕਰਕੇ ਜੇਠ ਦੇ ਮਹੀਨੇ ਦੁਆਰਾ, ਜੋ ਅੱਜ ਸੰਗਰਾਂਦ ਦਾ ਦਿਨ ਹੈ ਨਾ, ਅਤੇ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ, ਮਹੀਨਾ ਚੜ੍ਹਿਆ, ਇਸ ਜੇਠ ਦੇ ਮਹੀਨੇ ਦੁਆਰਾ ਅੰਮ੍ਰਿਤਮਈ ਬਾਣੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ।
1: ਹਰ ਜੇਠ ਜੁੜਨ ਦਾ ਲੋੜੀਐ,
0: ਸਤਿਗੁਰੂ ਸੱਚੇ ਪਾਤਸ਼ਾਹ ਪਰਉਪਕਾਰੀ ਜੀ ਬਚਨ ਕਰਦੇ ਨੇ, ਪਿਆਰਿਓ ਗੁਰਸਿੱਖੋ, ਜੇਠ ਦੇ ਮਹੀਨੇ ਵਿੱਚ ਹਰ ਜੁੜਨ ਦਾ ਲੋੜੀਐ, ਹਰੀ ਪਰਮੇਸ਼ਰ ਜੀ ਦੇ ਨਾਲ ਜੁੜਨਾ ਲੋੜੀਐ, ਚਾਹੀਦਾ ਹੈ, ਇੱਕ ਹਰੀ ਜੀ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਨਿਰੰਕਾਰ ਜੀ ਦੇ ਨਾਲ ਜੁੜਨਾ ਚਾਹੀਦਾ, ਮੜੀਆਂ ਮੱਟਾਂ ਦੇ ਨਾਲ ਨਹੀਂ, ਕਬਰਾਂ ਦੇ ਨਾਲ ਨਹੀਂ, ਸਰਕਾਰੀ ਥਾਪੜਾ ਲੈ ਕਰਕੇ ਗੁਰੂ ਬਣ ਬੈਠੇ ਅਤੇ ਖੁਦ ਨੂੰ ਸੰਤ ਜਾਂ ਗੁਰੂ ਅਖਵਾਉਣ ਵਾਲੇ ਪਖੰਡੀ ਲੋਕ ਸਰਕਾਰੀ ਛਤਰੀ ਹੇਠਾਂ ਪਲਦੇ, ਕੰਨਾਂ ਵਿੱਚ ਮੰਤਰ ਦਿੰਦੇ ਨੇ, ਉਹਨਾਂ ਨਾਲ ਨਹੀਂ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ, ਜਿਸ ਦੇ ਨਾਲ ਲੋੜੀ ਹੈ, ਸਾਰੇ ਹੀ ਜੁੜਨਾ ਚਾਹੁੰਦੇ ਨੇ, ਦਾਨਵ ਮਾਨਵ ਗੰਧਾਵਰਵ ਯਕਸ਼ ਕਿੰਨਰ ਪਿਸਾਚ ਸੰਤ ਮਹਾਤਮਾ ਮਹਾਂਪੁਰਖ ਜਗਿਆਸੂ ਸਾਰਿਆਂ ਨੂੰ ਹਰੀ ਪਰਮੇਸ਼ਰ ਜੀ ਦੇ ਨਾਲ ਹੀ ਜੁੜਨਾ ਚਾਹੀਦਾ ਹੈ।
1: ਅੱਗੇ ਸਭ ਨਿਵਨ
0: ਜਿਸ ਪਰਮੇਸ਼ਰ ਜੀ ਦੇ ਅੱਗੇ ਸਾਰੇ ਨਿਉਂਦੇ ਨੇ, ਸਾਰੇ ਝੁਕਦੇ ਨੇ। ਦੁਨੀਆਂ ਦਾ ਵੱਡੇ ਤੋਂ ਵੱਡਾ ਬਾਦਸ਼ਾਹ ਕਿਉਂ ਨਾ ਹੋਵੇ, ਵਾਹਿਗੁਰੂ ਜੀ ਦੇ ਦਰ ਤੇ ਜ਼ਰੂਰ ਝੁਕਦਾ ਹੈ। ਕੋਈ ਰਾਜਾ ਸੀ ਨਾ, ਸ਼ਿਕਾਰ ਖੇਡਣ ਵਾਸਤੇ ਗਿਆ, ਪਿਆਸ ਬੜੀ ਲੱਗੀ, ਜੰਗਲ ਦੇ ਵਿੱਚ ਲੱਕੜਹਾਰਾ ਮਿਲਿਆ, ਉਸਦੇ ਕੋਲ ਪਾਣੀ ਦਾ ਘੜਾ ਸੀ, ਰਾਜੇ ਨੂੰ ਪਿਆਸ ਲੱਗੀ ਸੀ, ਉਸਨੇ ਜਲ ਛਕਾ ਦਿੱਤਾ। ਰਾਜੇ ਨੇ ਆਪਣੇ ਹੱਥ 'ਚੋਂ ਅੰਗੂਠੀ ਲਾ ਕੇ ਉਂਗਲ 'ਚੋਂ ਦੇ ਦਿੱਤੀ, ਕਹਿਣ ਲੱਗਾ ਅੱਜ ਤੂੰ ਮੇਰੀ ਲੋੜ ਪੂਰੀ ਕੀਤੀ ਏ, ਜਦੋਂ ਕਿਤੇ ਤੈਨੂੰ ਜ਼ਿੰਦਗੀ 'ਚ ਲੋੜ ਪਵੇ ਮੇਰੇ ਦਰਬਾਰ ਵਿੱਚ ਆ ਜਾਵੀਂ, ਅੰਗੂਠੀ ਜਿਸ ਨੂੰ ਦਿਖਾ ਦੇਵੇਂਗਾ ਤੇਰਾ ਰਾਹ ਕੋਈ ਨਹੀਂ ਰੋਕੇਗਾ। ਕੁਝ ਸਮਾਂ ਲੰਘ ਗਿਆ, ਲੱਕੜਹਾਰੇ ਨੇ ਵਿਚਾਰਿਆ ਘਰ ਦੇ ਵਿੱਚ ਗਰੀਬੀ ਬੜੀ ਹੈ, ਰਾਜੇ ਨੇ ਨਿਸ਼ਾਨੀ ਵਜੋਂ ਮੁੰਦਰੀ ਦਿੱਤੀ ਹੈ, ਜਾ ਕੇ ਉਸਦੇ ਕੋਲੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੋਈ ਵੱਡੀ ਜਗੀਰ ਹੀ ਮੰਗ ਲਵਾਂ, ਵਾਹੀ ਖੇਤੀ ਕਰੂੰਗਾ, ਟੱਬਰ ਪਾਲੂੰਗਾ, ਗਰੀਬੀ ਚੱਕੀ ਜਾਵੇਗੀ। ਮੁੰਦਰੀ ਨਿਸ਼ਾਨੀ ਲੈ ਕਰਕੇ ਰਾਜੇ ਦੇ ਦਰਬਾਰ ਵਿੱਚ ਗਿਆ, ਪਹਿਰੇਦਾਰਾਂ ਨੂੰ ਵਿਖਾਈ, ਕਿਸੇ ਨੇ ਰੋਕਿਆ ਹੀ ਨਾ। ਸਵੇਰ ਦਾ ਸਮਾਂ ਸੀ ਜਦੋਂ ਇਹ ਲੱਕੜਹਾਰਾ ਪੁੱਜਾ ਨਾ, ਅਤੇ ਉਸਦੇ ਮਹਿਲਾਂ ਦੇ ਅੰਦਰ ਪੁੱਜ ਗਿਆ, ਅਤੇ ਅੰਦਰ ਜਾ ਕਰਕੇ ਆਖਿਆ ਜੀ ਰਾਜੇ ਨੂੰ ਮਿਲਣਾ ਹੈ। ਵਜ਼ੀਰਾਂ ਨੇ ਆਖਿਆ ਰਾਜਾ ਜੀ ਇਬਾਦਤ ਕਰ ਰਹੇ ਨੇ, ਬੰਦਗੀ ਕਰ ਰਹੇ ਨੇ, ਪਰਮੇਸ਼ਰ ਜੀ ਦੇ ਸਨਮੁੱਖ ਅਰਦਾਸ ਕਰ ਰਹੇ ਨੇ। ਪੁੱਛਿਆ ਜੀ ਰਾਜਾ ਅਰਦਾਸ ਕਰਕੇ ਕੀ ਮੰਗਦਾ ਹੈ? ਅਤੇ ਇਸ ਵੇਲੇ ਵਜ਼ੀਰਾਂ ਨੇ ਆਖਿਆ ਆਪਣੀ ਸਲਾਮਤੀ, ਪਰਿਵਾਰ ਦੀ ਸਲਾਮਤੀ, ਮਹਿਲਾਂ ਦੀ ਸਲਾਮਤੀ, ਖਜ਼ਾਨਿਆਂ ਵਿੱਚ ਵਾਧਾ, ਫੌਜਾਂ ਦੇ ਵਿੱਚ ਇਕਜੁੱਟਤਾ, ਰਾਜ ਭਾਗ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ, ਇਸੇ ਪ੍ਰਕਾਰ ਧਨ ਖਜ਼ਾਨੇ ਰਾਜਾ ਪਰਮੇਸ਼ਰ ਜੀ ਦੇ ਕੋਲੋਂ ਮੰਗਦਾ ਹੈ। ਜਦੋਂ ਇਹ ਗੱਲ ਸੁਣੀ ਨਾ, ਅਤੇ ਲੱਕੜਹਾਰਾ ਉੱਥੋਂ ਹੀ ਮੁੜਦੇ ਪੈਰੀ, ਪਿਛਲੇ ਪੈਰੀ ਮੁੜ ਪਿਆ। ਜਦੋਂ ਮੁੜ ਪਿਆ, ਵਜ਼ੀਰਾਂ ਨੇ ਆਵਾਜ਼ ਮਾਰੀ, ਹੇ ਲੱਕੜਹਾਰੇ, ਤੂੰ ਤੇ ਰਾਜੇ ਦੇ ਕੋਲੋਂ ਕੁਛ ਲੈਣ ਆਇਆ ਸੀ, ਖਾਲੀ ਕਿਉਂ ਮੁੜ ਚੱਲਿਆ? ਲੱਕੜਹਾਰਾ ਕਹਿਣ ਲੱਗਾ ਮੰਗੀ ਦਾ ਤੇ ਰਾਜੇ ਦੇ ਕੋਲੋਂ ਹੈ, ਮੰਗੀ ਦਾ ਤੇ ਦਾਤੇ ਦੇ ਕੋਲੋਂ ਹੈ, ਮੰਗੀ ਦਾ ਤੇ ਦਾਨੀ ਦੇ ਕੋਲੋਂ ਹੈ, ਜਿਹੜਾ ਆਪ ਭਿਖਾਰੀ ਹੈ ਭਿਖਾਰੀ ਦੇ ਕੋਲੋਂ ਭਿਖਾਰੀ ਨੇ ਕੀ ਮੰਗਣਾ? ਮੈਂ ਵੀ ਮੰਗਤਾ ਅਤੇ ਰਾਜਾ ਵੀ ਮੰਗਤਾ, ਮੈਂ ਰਾਜੇ ਕੋਲੋਂ ਮੰਗਣ ਆਇਆ, ਰਾਜਾ ਅੱਗੋਂ ਰੱਬ ਦੇ ਕੋਲੋਂ ਮੰਗਦਾ, ਜਿਸ ਰੱਬ ਦੇ ਕੋਲੋਂ, ਜਿਸ ਪਰਮੇਸ਼ਰ ਦੇ ਕੋਲੋਂ ਰਾਜਾ ਮੰਗਦਾ ਹੈ, ਮੈਂ ਵੀ ਉਸੇ ਕੋਲੋਂ ਹੀ ਮੰਗ ਲਵਾਂਗਾ। ਜਿਸ ਦਰ ਦਾ ਰਾਜਾ ਮੰਗਦਾ ਹੈ, ਮੈਂ ਵੀ ਉਸੇ ਦਾਤੇ ਤੋਂ ਮੰਗਾਂਗਾ। ਮੈਂ ਰਾਜੇ ਕੋ ਮੰਗ ਕੇ ਮੰਗਤੇ ਦਾ ਮੰਗਤਾ ਕਿਉਂ ਬਣਨਾ? ਆਮ ਲੋਕਾਂ ਦੀ ਹਾਲਤ ਇਹ ਹੈ, ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਜਿਹੜੇ ਮਨਮੁੱਖ ਨੇ ਸਤਿਗੁਰੂ ਸਾਹਿਬ ਨੂੰ ਛੱਡ ਕੇ ਬੰਦਿਆਂ ਦੇ ਬੰਦੇ ਬਣਦੇ ਨੇ, ਦੰਬੀਆਂ ਪਖੰਡੀਆਂ ਦੇ ਕੋਲੋਂ, ਚੌਕੀਆਂ ਭਰਨ ਵਾਲਿਆਂ ਦੇ ਕੋਲੋਂ ਜਾ ਕੇ ਦਾਤਾਂ ਮੰਗਦੇ ਨੇ, ਸਤਿਗੁਰੂ ਜੀ ਦੇ ਘਰ ਦੇ ਵਿੱਚ ਉਹ ਪ੍ਰਵਾਨ ਨਹੀਂ। ਹਜ਼ੂਰ ਫਰਮਾਉਂਦੇ ਨੇ ਉਸ ਦੇ ਨਾਲ ਜੁੜਨਾ ਲੋੜੀਂਦਾ ਹੈ, ਜਿਸ ਅੱਗੇ ਸਭ ਨਿਵਨ, ਜਿਸ ਦੇ ਅੱਗੇ ਸ਼ਾਹ ਝੁਕਦੇ ਨੇ, ਪਾਤਸ਼ਾਹ ਝੁਕਦੇ ਨੇ, ਰਾਜੇ ਝੁਕਦੇ ਨੇ, ਮਹਾਰਾਜੇ ਝੁਕਦੇ ਨੇ, 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 125 ਲੱਖ ਪੈਗੰਬਰ, 64 ਜੋਗਣੀਆਂ ਜਿਸ ਦੇ ਅੱਗੇ ਝੁਕਦੀਆਂ ਨੇ, 52 ਵੀਰ, 7 ਰਿਸ਼ੀ, 9 ਮੁਨੀ ਤੇ ਕੁੱਲ ਲੁਕਾਈ ਜਿਸ ਪਰਮੇਸ਼ਰ ਜੀ ਦੇ ਅੱਗੇ ਝੁਕਦੀ ਹੈ ਨਾ, ਭਾਈ ਉਸ ਪਰਮੇਸ਼ਰ ਜੀ ਦੇ ਨਾਲ ਹੀ ਜੁੜਨਾ ਚਾਹੀਦਾ ਹੈ।
1: ਹਰ ਸੱਜਣ ਦਾਵਣ ਲੱਗਿਆ,
0: ਮਹਾਰਾਜ ਜੀ ਤੇ ਹਰੀ ਜੀ ਦੇ ਨਾਲ ਜੁੜੀਏ ਤੇ ਪ੍ਰਾਪਤੀ ਕੀ ਹੁੰਦੀ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਹਰੀ ਪਰਮੇਸ਼ਰ ਜੀ ਜਿਹੜੇ ਸੱਜਣ ਨੇ ਲੋਕ ਅਤੇ ਪਰਲੋਕ ਦੇ, ਤੇ ਇਸ ਦੇ ਦਾਵਣ, ਦਾਵਣ ਨਾਮ ਪੱਲੇ ਦਾ ਹੈ, ਦਾਵਣ ਨਾਮ ਲੜਦਾ, ਪਰਮੇਸ਼ਰ ਜੀ ਦੇ ਲੜ ਲੱਗ ਜਾਈਏ ਨਾ, ਪਰਮੇਸ਼ਰ ਜੀ ਦਾ ਨਾਮ ਰੂਪੀ ਪੱਲਾ ਜੇਕਰ ਫੜ ਲੈਣਾ ਕਰੀਏ, ਫਿਰ ਜਿਹੜੇ ਜਮਦੂਤ ਨੇ ਬੰਨ ਕਰਕੇ ਕਿਸੇ ਨੂੰ ਦਿੰਦੇ ਨਹੀਂ, ਅਰਥਾਤ ਧਰਮ ਰਾਜੇ ਦੇ ਦਰਬਾਰ ਵਿੱਚ ਲੇਖਾ ਨਹੀਂ ਦੇਣਾ ਪੈਂਦਾ, ਉੱਥੇ ਨਰਕਾਂ ਵਿੱਚ ਨਹੀਂ ਪੈਣਾ ਪੈਂਦਾ ਹੈ। ਕਿਸੈ ਨਾ ਦੇਈ ਬੰਨ, ਕਿਸੇ ਪ੍ਰਕਾਰ ਦੇ ਬੰਨਣ ਉਹਨਾਂ ਨੂੰ ਬੰਧਨ ਰੂਪ ਹੋ ਕਰਕੇ ਨਹੀਂ ਵਿਆਪਦੇ, ਨਾ ਉਹਨਾਂ ਨੂੰ ਮਾਇਆ ਦੇ ਬੰਧਨ ਪਾਉਂਦੇ ਨੇ, ਜੜ ਮਾਇਆ ਦੇ, ਚੇਤਨ ਮਾਇਆ ਦੇ, ਨਾ ਸ਼ਬਦ ਸਪਰਸ਼ ਰੂਪ ਰਸ ਗੰਧ ਦੇ। ਕਿਸੈ ਨਾ ਦੇਈ ਬੰਨ, ਕਿਸੇ ਪ੍ਰਕਾਰ ਜਿਹੜੇ ਬੰਧਨ ਨੇ ਉਹਨਾਂ ਨੂੰ ਬੰਨ ਦੇਣਾ ਨਹੀਂ ਕਰਦੇ, ਸਾਰੇ ਬੰਧਨਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ ਜੋ ਵਾਹਿਗੁਰੂ ਜੀ ਦੇ ਨਾਲ ਜੁੜਦੇ ਹਨ।
1: ਨਾਨਕ ਮੋਤੀ ਨਾਮ ਪ੍ਰਭ।
0: ਸੋ ਮਹਾਰਾਜ ਜੀ, ਪਰਮੇਸ਼ਰ ਜੀ ਇਹਨਾਂ ਸਾਰੇ ਬੰਧਨਾਂ ਤੋਂ, ਧਰਮ ਰਾਜੇ ਦੀਆਂ ਸਜਾਵਾਂ ਤੋਂ ਕਿਵੇਂ ਬਚਾ ਲੈਂਦੇ ਨੇ? ਹਜ਼ੂਰ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਉਹ ਮਾਨਕਾਂ ਦੀ ਨਿਆਈ ਅਮੋਲਕ ਹੈ, ਸੁੱਚੇ ਮੋਤੀਆਂ ਦੀ ਨਿਆਈ ਪਵਿੱਤਰ ਹੈ। ਮਾਨਕ ਮੋਤੀ ਨਾਮ ਪ੍ਰਭ, ਪ੍ਰਭ ਦਾ ਅਰਥ ਹੈ ਸਰਬ ਕਲਾ ਸਮਰੱਥ, ਪ੍ਰਭ ਦਾ ਅਰਥ ਹੈ ਸਰਬ ਸ਼ਕਤੀਮਾਨ, ਪ੍ਰਭ ਦਾ ਅਰਥ ਹੈ ਸ਼ੁੱਧ ਭੂਮਾ ਸਰੂਪ। ਤੇ ਸਰਬ ਸ਼ਕਤੀਮਾਨ ਜੀ ਦਾ ਅੰਮ੍ਰਿਤ ਨਾਮ ਹੈ ਨਾ ਜਿਹੜਾ, ਸੁੱਚੇ ਮੋਤੀਆਂ ਦੀ ਨਿਆਈ ਸੁੱਚਾ ਤੇ ਮਾਨਕਾਂ ਦੀ ਨਿਆਈ ਅਮੋਲਕ ਹੈ।
1: ਨਾਹੀ ਸਨ
0: ਵਾਹਿਗੁਰੂ ਜੀ ਆਪਣਾ ਅੰਮ੍ਰਿਤ ਨਾਮ ਜਪਾ ਕਰਕੇ ਬੰਧਨ ਕੱਟ ਦਿੰਦੇ ਨੇ, ਨਾਮ ਜਪਾ ਕਰਕੇ ਧਰਮ ਰਾਜੇ ਦੇ ਲੇਖੇ ਚੋਂ ਬਚਾ ਲੈਂਦੇ ਨੇ। ਮਹਾਰਾਜ ਦੁਨੀਆਂ ਵਿੱਚ ਕਿਸੇ ਕੋ ਇਹ ਰਤਨ ਹੋਣ, ਦੁਨੀਆਂ ਵਿੱਚ ਕਿਸੇ ਕੋ ਮੋਤੀ ਹੋਣ, ਚੋਰਾਂ ਡਕੈਤਾਂ ਦਾ ਡਰ ਲੱਗਿਆ ਰਹਿੰਦਾ, ਧਾੜਵੀਆਂ ਦਾ ਲੁਟੇਰਿਆਂ ਦਾ ਡਰ ਲੱਗਿਆ ਰਹਿੰਦਾ, ਕਿਧਰੇ ਲੁੱਟ ਪੁੱਟ ਕੇ ਨਾ ਲੈ ਜਾਣ, ਤੇ ਨਾਮ ਰੂਪੀ ਰਤਨ ਤੇ ਸੁੱਚੇ ਮੋਤੀ ਹੋਣ ਤੇ ਮਹਾਰਾਜ ਇਹਨਾਂ ਨੂੰ ਕੋਈ ਲੁੱਟਦਾ ਨਹੀਂ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਇਹ ਐਸੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਧਨ ਹੈ ਜਿਸ ਨੂੰ ਸੰਨ ਤੇ ਕਦੀ ਲੱਗਦੀ ਨਹੀਂ ਨਾ। ਹਜ਼ੂਰ ਫਰਮਾਵਣਾ ਕਰਦੇ ਨੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗਾ ਨਾ ਹੀ ਸੰਨ। ਉਸ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਸੁੱਚੇ ਮੋਤੀਆਂ ਨੂੰ, ਨਾਮ ਰੂਪੀ ਰਤਨਾਂ ਨੂੰ ਕਦੇ ਕੋਈ ਸੰਨ ਨਹੀਂ ਲੱਗਦੀ। ਘਰ ਦੇ ਕਮਰੇ ਦੀ ਪਿਛਲੇ ਕੰਧ ਨੂੰ ਪਾੜ ਕੇ ਚੋਰ ਅੰਦਰ ਆ ਜਾਇਆ ਕਰਦੇ ਸਨ, ਸਮਾਨ ਲੁੱਟ ਪੁੱਟ ਕੇ ਲੈ ਜਾਣਾ। ਜਿਹੜਾ ਕੰਧ ਵਿੱਚ ਪਾੜ ਪੈਂਦਾ ਸੀ ਉਸ ਨੂੰ ਸੰਨ ਕਿਹਾ ਜਾਂਦਾ ਸੀ। ਜਿਸ ਦੇ ਘਰ ਵਿੱਚ ਸੰਨ ਲੱਗ ਜਾਵੇ ਸਾਰਾ ਘਰ ਲੁੱਟਿਆ ਜਾਂਦਾ ਸੀ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਹਿਰਦੇ ਰੂਪੀ ਘਰ ਦੀ ਦੀਵਾਰ ਪਾੜ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਰ ਆ ਹੀ ਨਹੀਂ ਸਕਦੇ। ਜਿਸ ਹਿਰਦੇ ਘਰ ਦੇ ਵਿੱਚ ਨਾਮ ਵੱਸਦਾ ਹੈ, ਰਤਨਾਂ ਦੀ ਨਿਆਈ ਅਮੋਲਕ ਨਾਮ ਵੱਸਦਾ ਨਾ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਉੱਥੇ ਪਾੜ ਪਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਰ ਆ ਨਹੀਂ ਸਕਦੇ, ਸੰਨ ਲੱਗਦੀ ਨਹੀਂ। ਇਹ ਰਤਨ ਅਤੇ ਮੋਤੀਆਂ ਦੀ ਨਿਆਈ ਨਾਮ ਕਦੇ ਲੁੱਟਿਆ ਨਹੀਂ ਜਾਂਦਾ।
1: ਰੰਗ ਸੁਭਾ ਨਾਰਾਇਣ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਹਰ ਇੱਕ ਪ੍ਰਾਣੀ ਦੇ ਮਨ ਦੀ ਚਾਹਤ ਹੁੰਦੀ ਹੈ ਕਿ ਮੈਂ ਦੁਨੀਆਂ ਦੇ ਰੰਗ ਮਾਣਾ, ਦੁਨੀਆਂ ਦੇ ਆਨੰਦ ਮਾਣਾ, ਅਰਥਾਤ ਦੁਨੀਆਂ ਦੇ ਸੁੱਖ ਮਾਣਾ। ਬਾਗ ਪਰਿਵਾਰ ਹੋਵੇ, ਧੀਆਂ ਪੁੱਤਰ ਹੋਣ, ਪੁੱਤ ਪੋਤਰੇ ਹੋਣ, ਦੋਤੀਆਂ ਦੋਤੇ ਹੋਣ, ਪੱਕੇ ਮਕਾਨ ਹੋਣ, ਗੱਡੀਆਂ ਮੋਟਰਾਂ ਹੋਣ, ਚੰਗੀਆਂ ਸਵਾਰੀਆਂ ਹੋਣ, ਬਸਤਰ ਪਹਿਨਣ ਲਈ ਹੋਣ, ਛਕਣ ਲਈ ਭੋਜਨ ਹੋਣ, ਮੈਂ ਦੁਨੀਆਂ ਦੇ ਸੁੱਖ ਮਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਦੇ ਰਸੀਏ ਨੇ ਇਹਨਾਂ ਦਾਤਾਂ ਤੋਂ ਵਾਂਝੇ ਤੇ ਨਹੀਂ ਰਹਿ ਜਾਂਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਰੰਗ ਸਭਿਆ ਸਭੈ ਨਾਰਾਇਣ ਹੈ। ਰੰਗ ਦਾ ਅਰਥ ਹੈ ਆਨੰਦ। ਜਿੰਨੇ ਵੀ ਦੁਨੀਆਂ ਦੇ ਆਨੰਦ, ਦੁਨੀਆਂ ਦੇ ਸੁੱਖ ਨੇ ਨਾ, ਸਾਰੇ ਪਰਮੇਸ਼ਰ ਜੀ ਦੇ ਅਧੀਨ ਹਨ।
1: ਜਿਤੇ ਮਨ ਭਾਵਨ
0: ਤੇ ਜਿੰਨੇ ਵੀ ਨਾਮ ਦੇ ਰਸੀਆਂ ਦੇ ਮਨਾਂ ਨੂੰ ਭਾਉਂਦੇ ਨੇ ਨਾ ਕਿ ਅਸੀਂ ਇਹ ਆਨੰਦ ਮਾਣੀਏ, ਇਹ ਸੁੱਖ ਮਾਣੀਏ, ਪਰਮੇਸ਼ਰ ਜੀ ਉਹ ਸਾਰੇ ਸੁੱਖ ਤਿਨ੍ਹਾਂ ਦੇ ਤਾਂ ਹੀ ਬਖਸ਼ ਦੇਣਾ ਕਰਦੇ ਨੇ। ਜਿਨ੍ਹਾਂ ਤੋਂ ਇਹ ਧਿਆਇਓ ਤਿਨ੍ਹਾਂ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਉਹ ਦੋਤਿਆਂ ਪੋਤਿਆਂ ਦੇ ਸਹਿਤ ਫਲਦੇ ਤੇ ਫੁੱਲਦੇ ਨੇ ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਉਹਨਾਂ ਦੀ ਗਰੀਬੀ ਕੱਟੀ ਜਾਂਦੀ, ਕੰਗਾਲਤਾ ਕੱਟੀ ਜਾਂਦੀ ਹੈ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਚਨ ਹੈ, ਖਾਲਸਾ ਜੀ ਜਿਹੜੇ ਚਾਹੁੰਦੇ ਨਾ ਘਰ ਦੇ ਵਿੱਚ ਸੁੱਖ ਹੋਣ, ਘਰ ਦੇ ਵਿੱਚ ਆਨੰਦ ਹੋਣ, ਘਰ ਦੇ ਵਿੱਚ ਕਲਾ ਕਲੇਸ਼ ਨਾ ਵੱਸਦੀ ਹੋਵੇ, ਘਰ ਦੇ ਵਿੱਚ ਪਦਾਰਥ ਹੋਣ, ਗਰੀਬੀ ਚੱਕੀ ਜਾਵੇ, ਧਨ ਦੀ ਬਹੁਲਤਾ ਹੋਵੇ, ਧੀਆਂ ਪੁੱਤ ਆਗਿਆਕਾਰੀ ਹੋਣ, ਤੇ ਮਹਾਂਪੁਰਖ ਬਚਨ ਕਰਿਆ ਕਰਦੇ ਸੀ ਭਾਈ ਅੰਮ੍ਰਿਤ ਧਾਰੀ ਹੋ ਜਾਵੋ, ਅੰਮ੍ਰਿਤ ਛੱਕ ਕਰਕੇ ਅੰਮ੍ਰਿਤ ਵੇਲੇ ਘੱਟੋ ਘੱਟ 5 ਬਾਣੀਆਂ ਦਾ ਪਾਠ ਜ਼ਰੂਰ ਕਰੋ। ਸ਼ਾਮ ਦੇ ਸਮੇਂ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ, ਸੌਣ ਲੱਗਿਆਂ ਕੀਰਤਨ ਸੁਹੇਲੇ ਦਾ ਪਾਠ, ਬੱਜਰ ਕੁਰੈਤਾਂ ਤੋਂ ਬਚ ਕੇ ਤਿਆਰ ਬਾਰ ਤਿਆਰ ਰਹਿਣਾ, ਗੁਰਸਿੱਖੀ ਨਿਯਮਾਂ ਨੂੰ ਧਾਰਨ ਕਰ ਲਓ, ਅੰਮ੍ਰਿਤ ਛੱਕ ਕੇ ਸਤਿਗੁਰੂ ਜੀ ਦੇ ਸਪੁੱਤਰ ਤੇ ਸਪੁੱਤਰੀਆਂ ਬਣ ਜਾਵੋ, ਗਰੀਬੀ ਘਰਾਂ 'ਚੋਂ ਖੰਭ ਲਾ ਕੇ ਉੱਡ ਜਾਵੇਗੀ। ਮਨੁੱਖ ਬੜੇ ਯਤਨ ਕਰਦੇ ਨੇ ਗਰੀਬੀ 'ਚੋਂ ਛੁੱਟ ਜਾਈਏ, ਪਰ ਛੁੱਟਦੇ ਨਹੀਂ। ਪਰ ਅੰਮ੍ਰਿਤ ਨਾਮ ਐਸਾ ਹੈ, ਸਾਧ ਸੰਗਤ ਜੀ ਜਿਹੜੇ ਪਿਆਰ ਦੇ ਨਾਲ ਜਪਦੇ ਨੇ ਨਾ, ਉਹਨਾਂ ਦੀ ਗਰੀਬੀ ਵੀ ਚੱਕੀ ਜਾਂਦੀ ਹੈ। ਅੱਜ ਬੜੇ ਐਸੇ ਗੁਰਮੁਖਾਂ ਦੇ ਪਰਿਵਾਰ ਮਿਲਦੇ ਨੇ ਜਿਹੜੇ ਕਹਿੰਦੇ ਸਾਡੇ ਘਰ ਦੇ ਵਿੱਚ ਬੜੀ ਗਰੀਬੀ ਸੀ, ਸਾਡੀ ਮਾਤਾ ਜੀ ਬੜੀ ਬੰਦਗੀ ਕਰਿਆ ਕਰਦੇ ਸਨ, ਸਾਡੇ ਪਿਤਾ ਜੀ ਬੜੀ ਬੰਦਗੀ ਕਰਿਆ ਕਰਦੇ ਸਨ, ਉਹਨਾਂ ਦੀ ਬੰਦਗੀ ਦਾ ਪ੍ਰਤਾਪ ਹੈ, ਅੱਜ ਪਦਾਰਥਾਂ ਦਾ ਤੇ ਧਨ ਦਾ ਘਾਟਾ ਹੀ ਕੋਈ ਨਹੀਂ। ਜਿਨ੍ਹਾਂ ਤੋਂ ਇਹ ਧਿਆਇਓ ਤੇ ਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਭਾਈ ਜਿੰਨੇ ਵੀ ਸੁੱਖ ਮਨ ਨੂੰ ਭਾਉਂਦੇ ਨੇ ਨਾ ਪਰਮੇਸ਼ਰ ਜੀ ਦੇ ਪਿਆਰਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ, ਉਹ ਸਾਰੇ ਹੀ ਸੁੱਖ ਮਿਲਦੇ ਨੇ। ਅੱਜ ਵੀ ਤਜਰਬਾ ਕਰਕੇ ਦੇਖ ਲਓ, ਨਿਸ਼ਚਾ ਰੱਖੋ ਸਤਿਗੁਰੂ ਜੀ ਦੇ ਚਰਨਾਂ ਦੇ। ਜਿਨ੍ਹਾਂ ਦੇ ਘਰਾਂ ਦੇ ਵਿੱਚ ਗਰੀਬੀ ਹੈ, ਸਾਧ ਸੰਗਤ ਜੀ ਸਤਿਗੁਰੂ ਜੀ ਦਾ ਪੱਲਾ ਫੜ ਲਵੋ, ਅੰਮ੍ਰਿਤ ਛੱਕ ਕੇ ਨਿਤਨੇਮੀ ਬਣ ਜਾਵੋ, ਚੜ੍ਹਦੀ ਕਲਾ ਵਾਲਾ ਜੀਵਨ ਮਰਿਆਦਾ ਦੇ ਸਹਿਤ ਬਤੀਤ ਕਰਨਾ ਪ੍ਰਾਰੰਭ ਕਰ ਦਿਓ, ਸਤਿਗੁਰੂ ਜੀ ਭਾਗ ਲਾ ਦੇਣਗੇ, ਹਿਰਦੇ ਘਰ ਤੇ ਪ੍ਰਤੱਖ ਘਰ ਸੁੱਖ ਦੇ ਨਾਲ ਸਤਿਗੁਰੂ ਜੀ ਭਰ ਦੇਣਗੇ। ਸੋ ਹਜ਼ੂਰ ਫਰਮਾਵਣਾ ਕਰਦੇ ਨੇ ਜਿੰਨੇ ਵੀ ਮਨ ਭਾਉਂਦੇ ਸੁੱਖ ਨੇ ਨਾ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਪਿਆਰਿਆਂ ਨੂੰ ਸਾਰੇ ਬਖਸ਼ ਦਿੰਦੇ ਹਨ
1: ਜੋ ਹਰ ਲੋੜੇ ਸੋ ਕਰੇ।
0: ਮਹਾਰਾਜ ਐਸੇ ਜਿਹੜੇ ਨਾਮ ਦੇ ਰਸੀਏ ਨੇ ਤਿਨ੍ਹਾਂ ਦੇ ਹਿਰਦੇ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਜੋ ਹਰ ਲੋੜੇ ਸੋ ਕਰੇ, ਉਹਨਾਂ ਦੀ ਭਾਵਨਾ ਐਸੀ ਬਣ ਜਾਂਦੀ ਏ ਜੋ ਹਰੀ ਪਰਮੇਸ਼ਰ ਜੀ ਕਰਨਾ ਲੋੜਦੇ ਨੇ, ਕਰਨਾ ਚਾਹੁੰਦੇ ਨੇ, ਉਹ ਪਰਮੇਸ਼ਰ ਜੀ ਸਵੈ ਇੱਛਾ ਦੇ ਅਨੁਸਾਰ ਕਰਦੇ ਹਨ। ਤੇ ਪਰਮੇਸ਼ਰ ਜੀ ਦੇ ਭਾਣੇ ਦੇ ਅੰਦਰ ਹੀ ਸਾਰੀ ਦੁਨੀਆ ਚੱਲਦੀ ਹੈ, ਸਾਰੇ ਜੀਵ ਵੀ ਉਹਨਾਂ ਹੀ ਕਰਮਾਂ ਨੂੰ ਕਰਦੇ ਨੇ ਜੋ ਹਰੀ ਪਰਮੇਸ਼ਰ ਜੀ ਨਿਯੰਤਾ ਰੂਪ ਹੋ ਕੇ ਪ੍ਰੇਰ ਕੇ ਜੀਵਾਂ ਦੇ ਹਿਰਦਿਆਂ ਨੂੰ ਜੀਵਾਂ ਤੋਂ ਕਰਾਉਣਾ ਚਾਹੁੰਦੇ ਹਨ।
1: ਪ੍ਰਭ ਕੀਤੇ ਆਪਣੇ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਦੇ ਹੀ ਹੋ ਗਏ, ਪਰਮੇਸ਼ਰ ਜੀ ਦਾ ਹੀ ਪੱਲਾ ਫੜ ਲਿਆ ਜਿਨ੍ਹਾਂ ਨੇ। ਮਹਾਰਾਜ ਦੁਨੀਆਂ ਦੇ ਅੰਦਰ ਕੋਈ ਤਿੰਨਾਂ ਦਾ ਮਾਨ ਸਨਮਾਨ ਹੁੰਦਾ ਹੈ ਜਾਂ ਮਾਨ ਸਨਮਾਨ ਤੋਂ ਵਾਂਝੇ ਹੀ ਰਹਿ ਜਾਂਦੇ ਨੇ, ਐਸਾ ਵੀ ਦੇਖਿਆ ਜਾਂਦਾ। ਸਾਧ ਸੰਗਤ ਜੀ, ਜਿਨ੍ਹਾਂ ਦੀ ਸੁਰਤ ਉੱਚੀ ਨਹੀਂ ਉੱਠੀ, ਅੰਮ੍ਰਿਤ ਤੇ ਛਕ ਲਿਆ, ਪਰ ਇਸ ਗੱਲ ਦੇ ਅੰਦਰ ਸ਼ਰਮ ਮਹਿਸੂਸ ਕਰਦੇ ਨੇ ਕਿ ਸਾਡੀ ਕਿਰਪਾਨ ਨਾ ਕਿਸੇ ਨੂੰ ਦਿਸ ਜਾਵੇ। ਵਿਆਹ ਸ਼ਾਦੀਆਂ 'ਤੇ ਜਾਣਾ ਹੋਵੇ, ਪੈਲਸਾਂ ਵਿੱਚ ਜਾਣਾ ਹੋਵੇ, ਦੁਨਿਆਵੀ ਧੰਦੇ ਧੰਧਾਰ ਕਰਨੇ ਹੋਣ, ਤੇ ਪੈਂਟ ਦੇ ਅੰਦਰ ਪਜਾਮੇ ਦੇ ਅੰਦਰ ਕਿਰਪਾਨ ਲੁਕਾ ਲੈਂਦੇ ਨੇ, ਕਿਸੇ ਨੂੰ ਪਤਾ ਨਾ ਲੱਗੇ ਮੈਂ ਅੰਮ੍ਰਿਤ ਛਕਿਆ। ਜੇ ਪਤਾ ਲੱਗ ਗਿਆ ਤੇ ਕਿਧਰੇ ਮੇਰਾ ਮਾਨ ਸਨਮਾਨ ਨਾ ਘੱਟ ਜਾਵੇ। ਸਾਧ ਸੰਗਤ ਜੀ, ਉਹ ਕੁਛ ਕੁ ਜੁਗਿਆਸੂ ਜਿਹੜੇ ਕਿਰਪਾਨਾਂ ਲੁਕਾਉਂਦੇ ਨੇ ਨਾ, ਉਹਨਾਂ ਦੇ ਮਨ ਦੀ ਊਨਤਾ ਹੀ ਹੈ। ਸੱਚਾਈ ਤੇ ਇਹ ਹੈ, ਅੰਮ੍ਰਿਤ ਛੱਕ ਕੇ ਮਾਣ ਹੋਣਾ ਚਾਹੀਦਾ, ਮੈਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਪੁੱਤਰ ਹਾਂ, ਮੈਂ ਮਾਤਾ ਸਾਹਿਬ ਕੌਰ ਜੀ ਦਾ ਸਪੁੱਤਰ ਹਾਂ, ਸਪੁੱਤਰੀ ਹਾਂ। ਮੇਰੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੇਰੇ ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ ਨੇ। ਸਾਧ ਸੰਗਤ ਜੀ, ਜਿਸ ਨੂੰ ਪਿਤਾ ਮਿਲ ਜੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਰਗਾ, ਜਿਹੜੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ, ਉਸ ਦੇ ਸਪੁੱਤਰ ਹੋਣ ਦਾ, ਸਪੁੱਤਰੀ ਹੋਣ ਦਾ ਮਾਣ ਮਿਲ ਜਾਵੇ, ਤੇ ਇਸ ਤੋਂ ਵੱਡਾ ਸਨਮਾਨ ਹੋਰ ਕਿਹੜਾ ਹੈ? ਇਸ ਤੋਂ ਵੱਡਾ ਨਾ ਕੋਈ ਸਨਮਾਨ ਸੀ, ਨਾ ਹੈ, ਤੇ ਨਾ ਕਦੇ ਹੋਵੇਗਾ, ਭਾਵੇਂ ਕੋਈ ਕਿੰਨੇ ਗਰੀਬ ਘਰ ਦਾ ਬੱਚਾ ਕਿਉਂ ਨਾ ਹੋਵੇ। ਸਾਧ ਸੰਗਤ ਜੀ, ਗੁਰਸਿੱਖੀ ਦਾ ਬਾਣਾ ਪਹਿਨਿਆ ਹੋਵੇ ਨਾ, ਤੇ ਦੇਖਣ ਵਾਲੇ ਦਾ ਸਿਰ ਸਨਮਾਨ ਦੇ ਨਾਲ ਝੁਕ ਜਾਂਦਾ ਹੈ, ਤੇ ਸਾਰੇ ਸਰਦਾਰ ਦੇ ਸਨਮਾਨ ਦੇ ਨਾਲ ਸਰਦਾਰ ਜੀ ਕਹਿ ਕੇ ਸਨਮਾਨ ਕਰਦੇ ਨੇ। ਇਹ ਸਤਿਗੁਰੂ ਜੀ ਦੀਆਂ ਵਡਿਆਈਆਂ ਨੇ ਇਸ ਲੋਕ ਦੇ ਅੰਦਰ ਵੀ। ਸੋ ਬਹੁਤ ਐਸੇ ਵੀ ਗੁਰਮੁਖ ਪਿਆਰੇ ਜਿਹੜੇ ਸਾਧ ਸੰਗਤ ਜੀ ਸਰਕਾਰੀ ਅਦਾਰਿਆਂ 'ਚ ਕੰਮ ਕਰਦੇ ਨੇ, ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਬਾਣੇ ਦੇ ਉੱਪਰ ਮਾਣ ਹੈ ਨਾ, ਤੇ ਨਿਸ਼ਾ ਪ੍ਰੇਮ ਹੈ, ਉਹ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਗੁਰੂ ਕਾ ਬਾਣਾ ਪਹਿਨ ਕੇ ਜਾਂਦੇ ਨੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਨ੍ਹਾਂ ਦੇ ਬੱਚੇ ਗੁਰਸਿੱਖੀ ਨੂੰ ਧਾਰਨ ਕਰਨ ਵਾਲੇ ਨੇ, ਸਕੂਲਾਂ ਦੇ ਅੰਦਰ ਵੀ ਗੁਰਸਿੱਖੀ ਦਾ ਬਾਣਾ ਸਜਾ ਕਰਕੇ, ਦੁਮਾਲੇ ਦਸਤਾਰਾਂ ਸਜਾ ਕਰਕੇ ਜਾਂਦੇ ਨੇ, ਇਸ ਪ੍ਰਕਾਰ ਤਿੰਨਾਂ ਨੂੰ ਮਾਣ ਹੈ ਕਿ ਸਤਿਗੁਰੂ ਜੀ ਦੀਆਂ ਸਪੁੱਤਰੀਆਂ ਅਤੇ ਸਪੁੱਤਰ ਹਾਂ। ਭਾਵੇਂ ਉਹ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਹੋਣ, ਚਾਹੇ ਸਰਕਾਰੀ ਵਿੱਚ ਕਰਦੇ ਹੋਣ, ਪਰ ਬਾਣੇ ਅਤੇ ਬਾਣੀ ਨੂੰ ਕਦੇ ਵਿਸਾਰਦੇ ਨਹੀਂ। ਧੰਨ ਭਾਗ ਉਹਨਾਂ ਗੁਰਸਿੱਖ ਪਿਆਰਿਆਂ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਜਿਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਜੀ ਨੇ ਆਪਣੇ ਬਣਾ ਲਿਆ, ਆਪਣੇ ਲੜ ਲਾ ਲਿਆ ਹੈ।
1: ਕਹੀਆ ਹੈ ਧੰਨ
0: ਭਾਈ, ਉਹ ਦੁਨੀਆਂ ਦੇ ਅੰਦਰ ਧੰਨਤਾ ਦੇ ਸਹਿਤ ਕਰਕੇ ਜਾਣੇ ਜਾਂਦੇ ਨੇ। ਦੁਨੀਆਂ ਦੇ ਅੰਦਰ ਕਿਹਾ ਜਾਂਦਾ ਧੰਨ ਹੈ ਪਿਆਰਾ ਗੁਰਸਿੱਖ, ਜਿਸ ਨੇ ਸਤਿਗੁਰੂ ਜੀ ਦੇ ਨਾਲ ਪਿਆਰ ਪਾਇਆ ਤੇ ਪਿਆਰ ਨਿਭਾਇਆ ਹੈ। ਧੰਨ ਹੈ ਫਲਾਨਾ ਖਾਨਦਾਨ, ਜਿਹੜਾ ਪੂਰਾ ਖਾਨਦਾਨ, ਪੂਰੀ ਬੰਸ਼ ਸਤਿਗੁਰੂ ਜੀ ਦੇ ਲੜ ਲੱਗ ਗਈ। ਬਾਬਾ ਬਿਧੀ ਚੰਦ ਸਾਹਿਬ ਜੀ ਆਪਣੇ ਸਪੁੱਤਰ ਦੀ ਬਾਂਹ ਫੜ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਗਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਵੇਂ ਆਪ ਜੀਆਂ ਨੇ ਮੇਰੀ ਬਾਂਹ ਫੜ ਕੇ ਰੱਖੀ ਹੈ ਨਾ, ਗਰੀਬ ਨਿਵਾਜ ਆਪਣੇ ਸਪੁੱਤਰ ਨੂੰ ਆਪ ਜੀ ਦੀ ਹਜ਼ੂਰੀ ਵਿੱਚ ਲੈ ਕਰਕੇ ਆਇਆ, ਮੇਰੇ ਸਪੁੱਤਰ ਲਾਲ ਚੰਦ ਦੀ ਵੀ ਬਾਂਹ ਫੜ ਲਓ ਮਹਾਰਾਜ, ਇਸ ਨੂੰ ਵੀ ਗੁਰਸਿੱਖੀ ਬਖਸ਼ੋ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਨੇ, ਗੱਲ ਵਕੜੀ ਦੇ ਵਿੱਚ ਲਿਆ, ਛਾਤੀ ਦੇ ਨਾਲ ਲਾ ਲਿਆ, ਪਿਆਰ ਕੀਤਾ ਤੇ ਬਚਨ ਕੀਤਾ, ਬਾਬਾ ਬਿਧੀ ਚੰਦ ਸਾਹਿਬ ਜੀ ਤੁਹਾਨੂੰ ਸਿੱਖੀ ਬਖਸ਼ੀ, ਤੁਹਾਡੇ ਸਪੁੱਤਰ ਨੂੰ ਬਖਸ਼ੀ ਸਿੱਖੀ, ਸਪੁੱਤਰ ਦੀਆਂ ਕੁਲਾਂ ਨੂੰ ਅੱਗੇ ਸਿੱਖੀ ਬਖਸ਼ੀ, ਕੁਲਾਂ ਤੱਕ ਸਿੱਖੀ ਤੁਹਾਡੀ ਕੁਲ ਦੇ ਅੰਦਰ ਵਸਦੀ ਰਹੇਗੀ ਤੇ ਗੁਰੂ ਘਰ ਦੇ ਨਾਲ ਜੁੜੇ ਰਹੋਗੇ। ਤੇ ਸਾਧ ਸੰਗਤ ਜੀ, ਅੱਜ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਕੁਲ ਦੁਨੀਆਂ ਦੇ ਅੰਦਰ ਧੰਨਤਾ ਦੇ ਸਹਿਤ ਹੈ ਨਾ, ਜਿੱਥੇ ਵੀ ਮਹਾਂਪੁਰਖ ਜਾਂਦੇ ਨੇ ਕੁਲ ਦੁਨੀਆਂ ਦੇ ਅੰਦਰ ਸਨਮਾਨੇ ਜਾਂਦੇ ਨੇ। ਸਨਮਾਨਯੋਗ ਬਾਬਾ ਦਇਆ ਸਿੰਘ ਸਾਹਿਬ ਜੀ ਸੱਚਖੰਡ ਵਾਸੀ, ਮੌਜੂਦਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਜਿੱਥੇ ਵੀ ਜਾਂਦੇ ਨੇ ਕੁੱਲ ਧਰਤੀ ਤੇ ਕੁੱਲ ਦੁਨੀਆ ਦੇ ਅੰਦਰ ਸਨਮਾਨੇ ਜਾਂਦੇ ਨੇ, ਦੁਨੀਆ ਸੀਸ ਝੁਕਾਉਂਦੀ ਬਾ ਅਦਬ ਤਿਹਨਾਂ ਨੂੰ ਨਮਸਕਾਰਾਂ ਕਰਦੀ ਏ। ਇਹ ਸਤਿਗੁਰੂ ਜੀ ਦੀ ਸਿੱਖੀ ਦਾ ਪ੍ਰਤਾਪ ਹੈ ਜਿਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਣਾ ਲਿਆ ਨਾ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਨਿਆਈ, ਭਾਈ ਲਾਲ ਚੰਦ ਜੀ ਦੀ ਨਿਆਈ, ਦੁਨੀਆ ਦੇ ਅੰਦਰ ਉਹਨਾਂ ਨੂੰ ਤੇ ਉਹਨਾਂ ਦੀਆਂ ਕੁਲਾਂ ਨੂੰ ਧੰਨ ਕਹਿਆ ਜਾਂਦਾ ਹੈ। ਐਸੇ ਗੁਰਮੁਖ ਪਿਆਰੇ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਵੀ ਧੰਨਤਾ ਦੇ ਸਹਿਤ ਹੁੰਦੇ ਹਨ।
1: ਆਪਣਾ ਲਿਆ ਜੇ ਮਿਲਾ
0: ਸੋ ਮਹਾਰਾਜ ਜੀ, ਫਿਰ ਪਰਮੇਸ਼ਰ ਜੀ ਨੂੰ ਸਾਰੇ ਕਿਉਂ ਨਹੀਂ ਪ੍ਰਾਪਤ ਕਰ ਲੈਂਦੇ? ਸਾਰੇ ਪ੍ਰਾਪਤ ਕਰ ਲੈਣ ਤੇ ਸਾਰੀ ਧੰਨਤਾ ਦੇ ਯੋਗ ਹੋ ਜਾਣ। ਹਜ਼ੂਰ ਫਰਮਾਉਂਦੇ ਨੇ ਭਾਈ ਜੇਕਰ ਆਪਣੇ ਯਤਨ ਕੀਤਿਆਂ ਹਰੀ ਪਰਮੇਸ਼ਰ ਜੀ ਮਿਲਦੇ ਹੋਣ
1: ਕਿਉਂ ਰੋਵਨ?
0: ਫਿਰ ਇਹ ਲੁਕਾਈ ਇਹ ਜੀਵ ਵਾਹਿਗੁਰੂ ਜੀ ਦੇ ਨਾਲੋਂ ਵਿਛੜ ਕੇ ਦੁੱਖਾਂ ਦੇ ਸਤਾਏ ਹੋਏ ਤੇ ਜਨਮ ਮਰਨ ਵਿੱਚ ਪੈ ਕੇ ਰੋਂਦੇ ਕਿਉਂ ਫਿਰਨ? ਸਰੀਰ ਦੇ ਰੋਗਾਂ ਨਾਲ, ਮਾਨਸਿਕ ਰੋਗਾਂ ਦੇ ਨਾਲ ਰੋਂਦੇ ਕਿਉਂ ਫਿਰਨ ਜੇ ਆਪਣੇ ਯਤਨਾਂ ਦੇ ਨਾਲ ਮਿਲਦਾ ਹੋਵੇ ਪਰਮੇਸ਼ਰ? ਸੋ ਆਪਣੇ ਯਤਨਾਂ ਦੇ ਨਾਲ ਪਰਮੇਸ਼ਰ ਜੀ ਨਹੀਂ ਮਿਲਦੇ। ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿਵੇਂ ਮਿਲਦੇ ਹਨ?
1: ਸਾਧੂ ਸੰਗ ਪ੍ਰਾਪਤ,
0: ਜਿਹਨਾਂ ਦੇ ਭਾਗ ਚੰਗੇ ਨੇ ਸੰਤ ਜਨਾਂ ਦੀ ਤਿਹਨਾਂ ਨੂੰ ਪ੍ਰਾਪਤੀ ਹੋਈ, ਸਤਸੰਗ ਤਿਹਨਾਂ ਨੂੰ ਮਿਲਿਆ। ਜਿਹਨਾਂ ਨੂੰ ਭਾਈ ਸੰਤ ਜਨਾਂ ਦੀ ਸੰਗਤ ਮਿਲੀ, ਸਾਧੂ ਸੰਗ ਪ੍ਰਾਪਤ, ਸਾਧੂ ਜਨਾਂ ਦੀ ਸੰਗਤ ਪ੍ਰਾਪਤ ਹੋਈ ਤੇ ਸੰਗਤ ਦੇ ਨਾਲ ਮਿਲ ਕਰਕੇ ਹਰ ਜਸ ਗਾਇਨ ਕਰਦੇ ਨੇ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਜਿਨ੍ਹਾਂ ਨੇ ਸਾਧੂ ਜਨਾਂ ਦੇ ਨਾਲ ਸੰਤ ਜਨਾਂ ਦੇ ਨਾਲ ਮਿਲ ਕੇ ਹਰ ਜਸ ਗਾਇਆ ਨਾ, ਪ੍ਰਾਪਤੀ ਉਹਨਾਂ ਨੂੰ ਹੁੰਦੀ ਏ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਇਸ ਪ੍ਰਕਾਰ ਚਿੱਤ ਪਵਿੱਤਰ ਹੋ ਜਾਂਦਾ ਤੇ ਉਹਨਾਂ ਪਵਿੱਤਰ ਚਿੱਤ ਵਾਲਿਆਂ ਨੂੰ ਮਿਲਦਾ ਜਿਹਨਾਂ ਨੂੰ ਸੰਤ ਜਨਾਂ ਦੇ ਸੰਗ ਦੀ ਪ੍ਰਾਪਤੀ ਹੁੰਦੀ ਹੈ, ਜਿਹਨਾਂ ਨੂੰ ਸਾਧੂ ਸੰਗਤ ਪ੍ਰਾਪਤ ਹੁੰਦੀ ਹੈ। ਭਾਈ ਜਿਹਨਾਂ ਨੂੰ ਸੰਤ ਜਨਾਂ ਸਾਧਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ,
1: ਨਾਨਕ ਰੰਗ ਮਾਣਨ।
0: ਪੰਜਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਧੰਨ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਸੰਤ ਜਨਾਂ ਦੀ ਸੰਗਤ ਨਾਲ ਮਿਲ ਕੇ ਹਰੀ ਜਸ ਨੂੰ ਸਰਵਣ ਕਰਕੇ ਤੇ ਜਪ ਕਰਕੇ ਰੰਗ ਮਾਣਨ, ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਉਹ ਮਾਣਦੇ ਨੇ। ਰੰਗ ਦਾ ਅਰਥ ਪਿਆਰ, ਜੋ ਸੰਤ ਜਨਾਂ ਦੀ ਸੰਗਤ ਕਰਕੇ ਜਪਦੇ ਸਰਵਣ ਕਰਦੇ ਨੇ ਨਾ ਭਾਈ, ਉਹਨਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ, ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਆਨੰਦ ਉਹੀ ਉਹੀ ਮਾਣਦੇ ਨੇ। ਸੰਗਤ ਨਾਲੋਂ ਟੁੱਟ ਕੇ ਆਪਣੇ ਯਤਨਾਂ ਦੇ ਨਾਲ ਪਰਮੇਸ਼ਰ ਜੀ ਤੱਕ ਨਹੀਂ ਪੁੱਜਿਆ ਜਾਂਦਾ। ਸਾਧ ਸੰਗਤ ਸਭ ਤੋਂ ਸੌਖਾ ਵਸੀਲਾ ਹੈ ਪਰਮੇਸ਼ਰ ਜੀ ਦੇ ਨਾਲ ਮਿਲਣ ਵਾਸਤੇ।
1: ਜੇਠ ਰੰਗੀਲਾ ਤਿਸ ਧਣੀ,
0: ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਰੰਗੀਲਾ ਬਹੁਤਾ ਆਨੰਦਾਂ ਦਾ ਦਾਤਾ ਹੈ, ਹਜ਼ੂਰ ਫਰਮਾਉਂਦੇ ਨੇ ਤਿਸ ਧਣੀ, ਤਿਸ ਪ੍ਰਾਣੀ ਨੂੰ, ਉਹ ਧਣੀ, ਉਹ ਪਰਮੇਸ਼ਰ, ਉਹ ਵਾਹਿਗੁਰੂ ਜੀ, ਉਹ ਮਾਲਕ ਜੀ, ਉਹ ਪਤੀ ਪਰਮੇਸ਼ਰ ਜੀ ਜੇਠ ਮਹੀਨੇ ਦੇ ਅੰਦਰ ਪ੍ਰਾਪਤ ਹੁੰਦੇ ਨੇ, ਅਥਵਾ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਦੇ ਅੰਦਰ ਹਰੀ ਮਾਲਕ ਜੀ ਤਿਹਨਾਂ ਨੂੰ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਦੇ ਮਸਤਕ ਦੇ ਉੱਪਰ ਸ਼ੁਭ ਭਾਗ, ਸ਼ੁਭ ਲੇਖ ਧੁਰ ਦਰਗਾਹ ਤੋਂ ਹੀ ਪਰਮੇਸ਼ਰ ਜੀ ਨੇ ਲਿਖ ਕੇ ਪਾ ਦਿੱਤੇ ਨੇ, ਜਿਨ੍ਹਾਂ ਦੇ ਚੰਗੇ ਭਾਗ ਨੇ ਭਾਈ, ਜਿਨ੍ਹਾਂ ਦੇ ਮੱਥੇ ਦੇ ਉੱਪਰ ਸ਼ੁਭ ਲਿਖਤਾਂ ਪਰਮੇਸ਼ਰ ਜੀ ਨੇ ਲਿਖ ਦਿੱਤੀਆਂ, ਤੁਸੀਂ ਬੰਦਗੀ ਕਰੋਗੇ, ਸਾਧ ਸੰਗਤ ਕਰੋਗੇ, ਸਤ ਸੰਗਤ ਕਰੋਗੇ, ਨਾਮ ਜਪੋਗੇ, ਅੰਮ੍ਰਿਤ ਵੇਲੇ ਉੱਠੋਗੇ, ਗੁਰੂ ਦਾ ਪੱਲਾ ਫੜੋਗੇ ਤੇ ਲੜ ਲੱਗ ਕੇ ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਤਰ ਜਾਵੋਗੇ। ਜਿਨ੍ਹਾਂ ਦੇ ਮੱਥੇ ਤੇ ਸ਼ੁਭ ਭਾਗ, ਸ਼ੁਭ ਲੇਖ ਧੁਰ ਦਰਗਾਹੋਂ ਪਰਮੇਸ਼ਰ ਜੀ ਨੇ ਪਾਏ ਨੇ ਨਾ, ਉਹਨਾਂ ਦਾ ਜੇਠ ਦਾ ਮਹੀਨਾ ਸਫਲ ਹੈ, ਧਣੀ ਪਰਮੇਸ਼ਰ ਜੀ ਦੀ ਸੰਗਤ ਵਿੱਚ ਆ ਕਰਕੇ ਬੈਠਦੇ ਨੇ। ਤੇ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਦੇ ਅੰਦਰ ਉਹ ਸਭਨਾ ਤੋਂ ਜੇਠੇ, ਸਭਨਾ ਤੋਂ ਵੱਡੇ ਪਰਮੇਸ਼ਰ ਜੀ ਨੂੰ ਪਾ ਲੈਂਦੇ ਨੇ, ਜਿਨ੍ਹਾਂ ਦੇ ਮੱਥੇ ਤੇ ਸ਼ੁਭ ਭਾਗ ਪਰਮੇਸ਼ਰ ਜੀ ਨੇ ਧੁਰ ਦਰਗਾਹੋਂ ਪਾਏ ਹੋਏ ਨੇ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ ਜੀ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥਾ ਮੇਰੇ ਦਾ ਗਾਈ। ਆਪ ਜੀ ਨੇ ਮੇਰੇ ਮੱਥੇ ਦੇ ਉੱਪਰ ਲੇਖ ਦਾਗ ਦਿੱਤੇ ਨੇ, ਉਕਰ ਦਿੱਤੇ ਨੇ, ਲਿਖ ਦਿੱਤੇ ਨੇ, ਉਹਨਾਂ ਸ਼ੁਭ ਭਾਗਾਂ ਦੇ ਅਨੁਸਾਰ, ਸ਼ੁਭ ਲੇਖਾਂ ਦੇ ਅਨੁਸਾਰ ਆਪ ਜੀ ਦੇ ਪੱਲੇ ਲੱਗੇ ਹਾਂ ਜੀ। ਸੋ ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਭਾਗ ਚੰਗੇ ਨੇ ਭਾਈ, ਉਹ ਪਰਮੇਸ਼ਰ ਜੀ ਨੂੰ, ਵਾਹਿਗੁਰੂ ਜੀ ਨੂੰ, ਨਿਰੰਕਾਰ ਜੀ ਨੂੰ ਜੇਠ ਦੇ ਮਹੀਨੇ ਦੁਆਰਾ ਅਤੇ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਦੁਆਰਾ ਪ੍ਰਾਪਤ ਕਰਦੇ ਹਨ ਜੀਓ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਪਾਸ ਸੰਗ ਮਰਮਰ ਦੀ ਸੋਹਣੀ ਪਾਲਕੀ ਬਣੀ ਹੋਈ ਹੈ। ਉੱਥੇ ਇਹ ਅੰਮ੍ਰਿਤਮਈ ਗੁਰਬਾਣੀ ਉਚਾਰਨ ਕਰਕੇ ਸੁਭ ਉਪਦੇਸ਼ ਦੀ ਦਾਤ ਸਮੁੱਚੇ ਸੰਸਾਰ ਦੇ ਤਾਂ ਬਖਸ਼ਿਸ਼ ਕੀਤੀ ਹੈ। ਬੇਨਤੀ ਕਰੀਏ ਸਾਹਿਬ ਜੀ ਕਿਰਪਾਲਤਾ ਕਰੋ, ਜੋ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਨਾ, ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ, ਸਾਧ ਸੰਗਤ ਸਤ ਸੰਗਤ ਦੇ ਨਾਲ ਹੀ ਜੁੜਦਿਆਂ ਹੋਇਆਂ, ਅੰਮ੍ਰਿਤ ਵੇਲੇ ਉੱਠਦਿਆਂ ਸਿਮਰਨ ਭਜਨ ਕਰਦਿਆਂ ਬੰਦਗੀ ਕਰਦਿਆਂ ਮਰਿਆਦਾ ਵਿੱਚ ਰਹਿੰਦਿਆਂ ਸੱਚੇ ਪਾਤਸ਼ਾਹ ਆਪ ਜੀ ਦੀ ਬੰਦਗੀ ਕਰਦਿਆਂ ਬਤੀਤ ਹੋਵੇ। ਸਾਡਾ ਜਿੱਥੇ ਇਹ ਪ੍ਰਤੱਖ ਚੜਿਆ ਹੋਇਆ ਮਹੀਨਾ ਸਫਲਾ ਹੋਵੇ, ਮਨੁੱਖਾ ਜਨਮ ਰੂਪੀ ਜੇਠ ਦਾ ਮਹੀਨਾ ਵੀ ਆਪ ਜੀ ਦੀ ਬੰਦਗੀ ਕਰਕੇ ਸਫਲਾ ਹੋ ਜਾਵੇ ਜੀ। ਰਹਿੰਦੇ ਸਮੇਂ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰੀਏ ਜੀ।
1: ਜੋ ਖਸਮ ਹੈ ਜਾਇਆ
0: ਭਗਤ ਕਬੀਰ ਸਾਹਿਬ ਜੀਆਂ ਦੇ ਕੋਲ ਪੰਡਿਤ ਜਨ ਆਏ ਨੇ, ਵਿਦਵਾਨ ਜਨ ਆਏ ਨੇ, ਤਿਨ੍ਹਾਂ ਨੇ ਜਾਣਿਆ ਭਗਤ ਕਬੀਰ ਸਾਹਿਬ ਜੀ ਦਾ ਤੇਜ ਪ੍ਰਤਾਪ ਬੜਾ, ਵਡਿਆਈ ਬੜੀ ਏ, ਜਸ ਬੜਾ, ਸੇਈ ਕਹੀ ਹੈ ਧਨ, ਕਿਉਂਕਿ ਜਿਨ੍ਹਾਂ ਨੂੰ ਪਰਮੇਸ਼ਰ ਜੀ ਨੇ ਆਪਣੇ ਲੜ ਲਾ ਗਿਆ ਉਹ ਕੁੱਲ ਦੁਨੀਆਂ ਦੇ ਅੰਦਰ ਧਨ ਕਹੇ ਜਾਂਦੇ ਨੇ। ਸਰਦਾਰ ਲਹਿਣਾ ਸਿੰਘ ਜੀ ਕਬੀਰ ਪੰਥੀਏ ਹੋਏ ਨੇ, ਅੰਮ੍ਰਿਤਧਾਰੀ ਗੁਰਸਿੱਖ ਪਿਆਰੇ ਗੁਰੂ ਕੇ ਪਿਆਰੇ ਹੋਏ ਨੇ, ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਦਾ ਜੀਵਨ ਲਿਖਿਆ। ਉਸ ਜੀਵਨ ਦੇ ਅੰਦਰ ਉਹਨਾਂ ਨੇ ਲਿਖਿਆ ਕਿ ਭਗਤ ਕਬੀਰ ਸਾਹਿਬ ਜੀ ਦੇ ਉਪਦੇਸ਼ ਦੇ ਨਾਲ 9 ਕਰੋੜ ਪ੍ਰਾਣੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾਮ ਬਾਣੀ ਦੇ ਨਾਲ ਚਰਨਾਂ ਦੇ ਨਾਲ ਜੁੜੇ। 9 ਕਰੋੜ ਪ੍ਰਾਣੀਆਂ ਨੂੰ ਉਪਦੇਸ਼ ਦੇ ਕੇ ਬੰਦਗੀ ਦੇ ਨਾਲ ਨਾਮ ਦੇ ਨਾਲ ਜੋੜਿਆ ਭਗਤ ਕਬੀਰ ਸਾਹਿਬ ਜੀ ਨੇ। ਐਸੇ ਪ੍ਰਤਾਪੀ ਭਗਤ ਹੋਏ ਨੇ, ਕੁੱਲ ਦੁਨੀਆਂ ਦੇ ਅੰਦਰ ਆਪ ਜੀ ਦੇ ਨਾਮ ਦਾ ਤੇਜ ਪ੍ਰਤਾਪ ਹੈ। ਅਤੇ ਜਿਹੜੇ ਵਿਦਵਾਨ ਨੇ ਕਾਂਛੀਪੁਰੀ ਦੇ ਬ੍ਰਾਹਮਣ ਪੰਡਿਤ ਨੇ ਈਰਖਾ ਦੀ ਅੱਗ ਵਿੱਚ ਸੜਦੇ ਨੇ, ਮਨ ਵਿੱਚ ਸੋਚਦੇ ਜਿਵੇਂ ਕਿਵੇਂ ਕਰਕੇ ਭਗਤ ਜੀ ਦਾ ਤੇਜ ਪ੍ਰਤਾਪ ਘਟਾਈਏ, ਸਾਡਾ ਨਾਮ ਚਮਕੇ, ਸਾਡਾ ਨਾਮ ਰੌਸ਼ਨ ਹੋਵੇ, ਇਹਨਾਂ ਦੇ ਨਾਮ ਨੂੰ ਕਿਸੇ ਤਰੀਕੇ ਦੇ ਨਾਲ ਦੁਨੀਆਂ ਦੇ ਅੰਦਰ ਘੱਟ ਕਰਨਾ ਕਰੀਏ। ਚਰਚਾ ਕਰਨ ਵਾਸਤੇ ਆਏ ਨੇ, ਭਗਤ ਜੀ ਦੇ ਨਾਲ ਚਰਚਾ ਕਰਕੇ ਭਗਤ ਜੀ ਨੂੰ ਚਰਚਾ ਵਿੱਚ ਹਰਾ ਦਈਏ, ਅਸੀਂ ਜਿੱਤ ਜਾਈਏ, ਫਿਰ ਦੁਨੀਆਂ ਵਿੱਚ ਪ੍ਰਚਾਰ ਕਰਾਂਗੇ ਭਗਤ ਕਬੀਰ ਸਾਡੇ ਤੋਂ ਹਾਰ ਗਿਆ, ਅਸੀਂ ਵਿਜੇਤਾ ਹਾਂ। ਤੇ ਜੇ ਇਹਨਾਂ ਨੂੰ ਜਿੱਤ ਲਈਏ ਸਾਡਾ ਵਿਜੇਤਾ ਹੋਣ ਕਰਕੇ ਨਾਮ ਬੜਾ ਚਮਕੇਗਾ। ਇਸ ਪ੍ਰਕਾਰ ਕੋਲ ਆਏ ਤੇ ਕਹਿਣ ਲੱਗੇ, ਭਗਤ ਸਾਹਿਬ ਜੀ ਦੁਨੀਆਂ ਕੈਸੀ ਹੈ, ਇਹ ਸੰਸਾਰ ਕੈਸਾ, ਸਾਨੂੰ ਸੰਸਾਰ ਦੇ ਪ੍ਰਥਾਏ ਦੱਸੋ, ਮਨ ਦੇ ਵਿੱਚ ਭਾਵ ਕੀ ਹੈ। ਜੇ ਤੇ ਕਹਿਣਗੇ ਦੁਨੀਆਂ ਸੱਚ ਹੈ, ਅਸੀਂ ਕਹਿ ਦੇਵਾਂਗੇ ਇਹ ਤੇ ਮਿਥਿਆ, ਇਹ ਤੇ ਰਹਿਣ ਵਾਲੀ ਨਹੀਂ। ਜੇ ਭਗਤ ਜੀ ਕਹਿਣਗੇ ਦੁਨੀਆਂ ਮਿਥਿਆ ਹੈ, ਝੂਠੀ ਹੈ, ਨਹੀਂ ਰਹਿਣ ਵਾਲੀ, ਤੇ ਅਸੀਂ ਕਹਾਂਗੇ ਸੱਚ ਹੈ ਤੇ ਪ੍ਰਤੱਖ ਦਿਸਦੀ ਹੈ, ਜਿੱਤ ਲਵਾਂਗੇ ਚਰਚਾ ਕਰਕੇ। ਇਵੇਂ ਮਨ ਦੇ ਵਿੱਚ ਬਹੁਤੇ ਭਾਵ ਲੈ ਕੇ ਆਪ ਜੀਆਂ ਦੇ ਕੋਲ ਆਏ, ਕਹਿਣ ਲੱਗੇ ਭਗਤ ਜੀ ਇਹ ਦੁਨੀਆਂ ਸੱਚ ਹੈ ਕਿ ਝੂਠ ਹੈ, ਦੁਨੀਆਂ ਕਿਹੋ ਜਿਹੀ ਹੈ, ਜਗਤ ਕਿਹੋ ਜਿਹਾ ਹੈ, ਸੰਸਾਰ ਕਿਹੋ ਜਿਹਾ ਹੈ, ਸਾਨੂੰ ਇਸ ਪ੍ਰਪੰਚ ਦੇ ਬਾਰੇ ਦੱਸੋ। ਅਤੇ ਆਪ ਜੀ ਬਚਨ ਕਰਦੇ ਨੇ, ਭਾਈ ਇਹ ਜਿਹੜਾ ਸੰਸਾਰ ਅਤਿਅੰਤਾਵਾਦ ਵਾਲਾ ਹੈ, ਨਾ ਇਹ ਸੱਤ ਹੈ ਨਾ ਇਹ ਅਸੱਤ ਹੈ, ਅਤੇ ਸੱਤ ਅਸੱਤ ਦੋਵੇਂ ਵੀ ਨਹੀਂ, ਨਾ ਇਹ ਸੱਚ ਹੈ ਨਾ ਇਹ ਝੂਠ ਹੈ, ਝੂਠ ਅਤੇ ਸੱਚ ਦੋਵੇਂ ਵੀ ਨਹੀਂ। ਜੇ ਕਹੀਏ ਝੂਠ ਹੈ ਹੀ ਨਹੀਂ ਤਾਂ ਸਾਹਮਣੇ ਦਿਸਦਾ, ਜੇ ਕਹੀਏ ਸੱਚ ਹੈ ਤਾਂ ਸਦਾ ਰਹਿਣ ਵਾਲਾ ਨਹੀਂ। ਇਸ ਪ੍ਰਕਾਰ ਨਾ ਸੱਚ ਹੈ ਨਾ ਝੂਠ ਹੈ, ਜੇ ਇੱਕ ਪੱਖ ਨੂੰ ਲਈਏ ਫਿਰ ਸੱਚ ਵੀ ਹੈ ਅਤੇ ਝੂਠ ਵੀ ਹੈ, ਇਸ ਕਰਕੇ ਅਤਿਅੰਤਾਵਾਦ ਹੈ, ਨਾ ਇਸ ਨੂੰ ਨਿਰਾ ਸੱਚ ਨਾ ਨਿਰਾ ਝੂਠ ਕਿਹਾ ਜਾ ਸਕਦਾ। ਕਹਿਣ ਲੱਗੇ ਭਗਤ ਜੀ ਇਵੇਂ ਕਹਿਣ ਨਾਲ ਗੱਲ ਨਹੀਂ ਬਣਨੀ, ਕੋਈ ਉਦਾਹਰਣ ਦੇ ਕੇ ਸਮਝਾਓ। ਆਪ ਜੀ ਨੇ ਕਿਹਾ ਅਸੱਤ ਵੀ ਹੈ ਅਤੇ ਸੱਚ ਵੀ ਹੈ, ਸੱਚ ਕਿਵੇਂ ਹੈ ਝੂਠ ਕਿਵੇਂ ਹੈ, ਦੋਵੇਂ ਪੱਖ ਕਿਰਪਾ ਕਰਕੇ ਦੱਸੋ। ਅਤੇ ਆਪ ਜੀ ਅਤਿਅੰਤਾ ਭਾਵ ਦੇ ਦੁਆਰਾ ਪਹਿਲਾਂ ਸੰਸਾਰ ਨੂੰ ਮਿਥਿਆ ਕਥਨ ਕਰਦੇ ਹਨ ਜੀ।
1: ਖਸਮ ਹੈ ਜਾਇਆ,
0: ਭਾਈ ਜੇ ਕੋਈ ਆਖੇ ਕਿ ਜੋਏ, ਜੋਏ ਨਾਮ ਇਸਤਰੀ ਦਾ, ਖਸਮ ਨਾਮ ਪਤੀ ਦਾ ਹੈ। ਜੇ ਕੋਈ ਇਹ ਆਖੇ ਕਿ ਇਸਤਰੀ ਨੇ ਆਪਣੇ ਖਸਮ ਨੂੰ ਆਪਣੇ ਪਤੀ ਨੂੰ ਜਾਇਆ ਜਨਮ ਦਿੱਤਾ ਹੈ, ਇਸਤਰੀ ਨੇ ਆਪਣੇ ਪਤੀ ਨੂੰ ਜਨਮ ਦਿੱਤਾ ਹੈ, ਇਹ ਗੱਲ ਸਰਾਸਰ ਝੂਠ ਹੋਵੇਗੀ। ਇਸਤਰੀ ਪੁੱਤਰ ਨੂੰ ਜਨਮ ਦੇ ਸਕਦੀ ਹੈ ਖਸਮ ਦੇ ਸੰਬੰਧ ਕਰਕੇ, ਮਾਲਕ ਪਤੀ ਦੇ ਸੰਬੰਧ ਕਰਕੇ, ਪਰ ਇਸਤਰੀ ਕਦੇ ਖਸਮ ਨੂੰ ਜਨਮ ਨਹੀਂ ਦੇ ਸਕਦੀ। ਇਸੇ ਪ੍ਰਕਾਰ ਜੇ ਕੋਈ ਆਖੇ ਇਸਤਰੀ ਨੇ ਪਤੀ ਨੂੰ ਜਨਮ ਦੇ ਦਿੱਤਾ ਤੇ ਗੱਲ ਝੂਠੀ ਹੈ। ਇਸੇ ਪ੍ਰਕਾਰ ਸੰਸਾਰ ਅਸੱਤ ਹੈ, ਝੂਠਾ ਹੈ, ਰਹਿਣ ਵਾਲਾ ਨਹੀਂ ਹੈ।
1: ਪੂਤ ਬਾਪ ਖੇਲਾਇਆ,
0: ਜੇ ਕੋਈ ਇਹ ਗੱਲ ਆਖੇ ਕਿ ਪੂਤ ਨੇ, ਪੁੱਤਰ ਨੇ ਆਪਣੇ ਬਾਪੂ ਨੂੰ, ਆਪਣੇ ਪਿਤਾ ਨੂੰ ਆਪਣੀ ਗੋਦੀ ਦੇ ਵਿੱਚ ਲੋਰੀਆਂ ਦੇ ਕੇ ਖਡਾਇਆ, ਇਹ ਗੱਲ ਝੂਠ ਹੈ, ਸੱਚ ਨਹੀਂ ਮੰਨੀ ਜਾ ਸਕਦੀ। ਇਸੇ ਪ੍ਰਕਾਰ ਸੰਸਾਰ ਝੂਠ ਹੈ, ਸੱਚ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਰਹਿਣ ਵਾਲਾ ਨਹੀਂ। ਜੋ ਕੱਲ੍ਹ ਸੀ ਉਹ ਅੱਜ ਨਹੀਂ, ਜੋ ਅੱਜ ਹੈ ਉਹ ਕੱਲ੍ਹ ਨਹੀਂ ਹੋਵੇਗਾ। ਦੁਨੀਆਂ ਦੇ ਉੱਪਰ ਲੱਖਾਂ ਰਾਜਿਆਂ ਨੇ ਕਿਲੇ ਪੱਕੇ ਬਣਾਏ, ਅੱਜ ਉਹਨਾਂ ਪੱਕਿਆਂ ਕਿਲਿਆਂ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ। ਚੰਦ ਕੋ ਕਿਲੇ ਉਂਗਲਾਂ ਦੇ ਪੋਟਿਆਂ 'ਤੇ ਗਿਣੇ ਜਾਣ ਵਾਲੇ ਧਰਤੀ ਦੇ ਉੱਪਰ ਮੌਜੂਦ ਨੇ, ਬਾਕੀ ਲੱਖਾਂ ਕਿਲੇ ਢਹਿ ਢੇਰੀ ਹੋ ਗਏ ਅਤੇ ਨਾਮੋ ਨਿਸ਼ਾਨ ਮਿਟ ਗਿਆ। ਇੱਥੋਂ ਤੱਕ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਅਤੇ ਜਿੱਥੇ ਸੋਨੇ ਦਾ ਕਿਲਾ ਸੀ ਨਾ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਭਗਤ ਕਬੀਰ ਸਾਹਿਬ ਜੀ ਬਚਨ ਕਰਨਾ ਕਰਦੇ ਨੇ ਨਾ, ਕਿ ਜਿੱਥੇ ਸੋਨੇ ਦਾ ਕਿਲਾ ਲੰਕਾ ਵਰਗਾ ਸੀ, ਸਮੁੰਦਰ 4 ਚੁਫੇਰੇ ਖਾਈ ਸੀ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ, ਕਿਆ ਮੰਗਾਓ ਕਿਛ ਥਿਰ ਨਾ ਰਹਾਈ। ਅੱਜ ਉਸ ਕਿਲੇ ਦਾ ਨਾਮੋ ਨਿਸ਼ਾਨ ਉਹ ਜਗ੍ਹਾ ਨਹੀਂ ਲੱਭਦੀ ਕਿ ਕਿਲਾ ਸੀ ਕਿੱਥੇ। ਵੱਡੇ ਵੱਡੇ ਮਹਿਲ ਮੁਨਾਰੇ, ਵੱਡੇ ਵੱਡੇ ਕਿਲੇ ਜਿਹੜੇ ਸੀ ਉਹ ਨਹੀਂ ਹਨ, ਜਿਹੜੇ ਹੁਣ ਨੇ ਉਹ ਹੋਣਗੇ ਨਹੀਂ। ਜਿਹੜੀ ਇਹ ਚੀਜ਼ ਸਦਾ ਰਹਿਣੀ ਨਹੀਂ ਉਹ ਸੱਚ ਨਹੀਂ ਕਹੀ ਜਾ ਸਕਦੀ, ਜਿਹੜੀ ਸਦਾ ਨਹੀਂ ਰਹਿਣੀ ਉਹ ਸੱਚ ਨਹੀਂ, ਜਿਹੜੀ ਸੱਚ ਨਹੀਂ ਸੋ ਮਿਥਿਆ ਹੈ। ਆਪ ਜੀ ਬਚਨ ਕਰਦੇ ਨੇ, ਜੇ ਕੋਈ ਆਖੇ ਕਿ ਪੁੱਤਰ ਨੇ ਬਾਪੂ ਨੂੰ ਗੋਦੀ ਵਿੱਚ ਲੋਰੀਆਂ ਦੇ ਦੇ ਕੇ ਖੜਾਇਆ, ਇਹ ਗੱਲ ਜਿਵੇਂ ਮਿਥਿਆ ਝੂਠੀ ਹੈ, ਇਵੇਂ ਸੰਸਾਰ ਮਿਥਿਆ ਹੈ।
1: ਬਾਪ ਖੇਲਾਇਆ,
0: ਪੁੱਤਰ ਆਪਣੇ ਬਾਪੂ ਨੂੰ ਕਦੇ ਵੀ ਨਹੀਂ ਖਿਲਾ ਸਕਦਾ ਗੋਦੀ ਦੇ ਅੰਦਰ, ਬਲਕਿ ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਜੇ ਕੋਈ ਕਹਿਵੇ ਇਹ ਬਾਤ ਝੂਠੀ ਹੈ ਜੀਓ,
1: ਸ਼ਰਵਣਾ ਖੀਰ ਪਿਲਾਇਆ।
0: ਸ਼ਰਵਣ, ਜਿੱਥੋਂ ਕੋਈ ਚੀਜ਼ ਸਰਬਦੀ ਹੋਵੇ, ਦਰਬਦੀ ਹੋਵੇ, ਚੋਂਦੀ ਹੋਵੇ, ਨਿਕਲਦੀ ਹੋਵੇ, ਵਗਦੀ ਹੋਵੇ, ਅਸਥਨਾ ਦੇ ਵਿੱਚੋਂ ਦੁੱਧ ਨਿਕਲਦਾ ਨਾ, ਤੇ ਬਿਨ ਸਰਵਣਾ। ਜੇ ਕੋਈ ਆਖੇ ਜੀ ਅਸਥਨਾ ਵਿੱਚ ਛੇਕ ਹੀ ਨਹੀਂ ਜਿੱਥੋਂ ਦੁੱਧ ਆਵੇ, ਪਰ ਮੈਂ ਰੱਜ ਕੇ ਦੁੱਧ ਪੀਤਾ, ਤੇ ਸਾਧ ਸੰਗਤ ਜੀ ਇਹ ਝੂਠ ਹੋਵੇਗਾ। ਜਿਵੇਂ ਬਿਨਾਂ ਛੇਕਾਂ ਤੋਂ ਕਿਸੇ ਨੂੰ, ਬਾਲਕ ਨੂੰ ਮਾਤਾ ਦੁੱਧ ਨਹੀਂ ਪਿਲਾ ਸਕਦੀ, ਇਸੇ ਪ੍ਰਕਾਰ ਅਸਥਨਾ ਦੇ ਅੰਦਰ ਛੇਕ ਹੈ ਤੇ ਬਾਲਕ ਨੂੰ ਦੁੱਧ ਚੁੰਘਾਇਆ ਜਾਂਦਾ ਨਾ। ਜੇ ਕੋਈ ਆਖੇ ਬਿਨਾਂ ਛੇਕਾਂ ਤੋਂ ਦੁੱਧ ਪੀ ਕੇ ਰੱਜ ਗਿਆ, ਇਹ ਬਾਤ ਮਿਥਿਆ ਹੈ, ਇਸੇ ਪ੍ਰਕਾਰ ਸੰਸਾਰ ਮਿਥਿਆ ਹੈ।
1: ਦੇਖੋ ਲੋਗਾ ਕਲ ਕੋ ਭਾਓ।
0: ਸੋ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਕਲਾ ਰੂਪੀ ਸੰਸਾਰ ਦਾ ਇਹ ਭਾਓ ਜੋ ਬਣਾਵਟ ਹੈ, ਜੋ ਵਿਧੀ ਹੈ, ਉਹ ਦੇਖਣਾ ਕਰੋ।
1: ਮੁਕਲਾਈ ਆਪਣੀ ਮਾਂ,
0: ਜੇ ਕੋਈ ਪੁੱਤ ਇਹ ਗੱਲ ਕਵੇ ਕਿ ਮੈਂ ਆਪਣੀ ਮਾਤਾ ਦਾ ਮੁਕਲਾਵਾ ਲੈ ਕੇ ਆਇਆ ਹਾਂ, ਮਾਤਾ ਦਾ ਮੁਕਲਾਵਾ ਪਿਤਾ ਲੈ ਕੇ ਆਵੇਗਾ, ਪੁੱਤਰ ਨਹੀਂ। ਪੁੱਤਰ ਨੋਹ ਤੇ ਲਿਆ ਸਕਦਾ ਹੈ, ਨੋਹ ਦਾ ਮੁਕਲਾਵਾ ਲਿਆਏਗਾ, ਮਾਤਾ ਦਾ ਨਹੀਂ। ਸੋ ਬਚਨ ਕਰਦੇ ਨੇ, ਜੇ ਕੋਈ ਪੁੱਤ ਆਖੇ ਮੈਂ ਆਪਣੀ ਮਾਂ ਦਾ ਮੁਕਲਾਵਾ ਲੈ ਕੇ ਆਇਆ, ਜਿਵੇਂ ਇਹ ਬਾਤ ਮਿਥਿਆ ਹੈ, ਇਵੇਂ ਸੰਸਾਰ ਮਿਥਿਆ ਹੈ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਫਰਮਾਉਂਦੇ ਹਨ,
1: ਬਿਨ ਹੁਰੀਆ ਮਾਰਦਾ।
0: ਇਹ ਪਾਠ ਪੋਲਾ ਜਿਹਾ ਕਰਨਾ, ਪਗਾ, ਪਗਾ ਨਾਮ ਪੈਰਾਂ ਦਾ ਹੈ, ਪੱਗ ਨਾਮ ਪੈਰ ਦਾ ਹੈ, ਤੇ ਜੇ ਅਧਿਕ ਲਾ ਕੇ ਪੱਗ ਪੜੀਏ ਫਿਰ ਅਰਥ ਦਸਤਾਰ ਹੋ ਜਾਵੇਗਾ। ਸੋ ਬਚਨ ਕਰਦੇ ਨੇ, ਪਗਾ ਬਿਨ ਹੁਰੀਆ ਮਾਰਤਾ। ਜੇ ਕੋਈ ਆਖੇ ਪੈਰ ਤੇ ਹੈ ਨਹੀਂ ਪਰ ਛਾਲਾਂ ਬੜੀਆਂ ਮਾਰਦਾ, ਪੈਰਾਂ ਤੋਂ ਬਿਨਾਂ ਕਿਵੇਂ ਛਾਲਾਂ ਮਾਰੇਗਾ, ਜਿਵੇਂ ਇਹ ਬਾਤ ਮਿਥਿਆ, ਪੈਰਾਂ ਤੋਂ ਬਿਨਾਂ ਛਾਲਾਂ ਨਹੀਂ ਮਾਰੀਆਂ ਜਾ ਸਕਦੀਆਂ, ਤੇਵੇਂ ਸੰਸਾਰ ਮਿਥਿਆ ਹੈ।
1: ਬਿਨ ਹੁਰੀਆ ਮਾਰਤਾ,
0: ਸੋ ਹੁਰੀਆ ਨਾਮ ਛਾਲਾਂ ਦਾ ਹੈ, ਪੈਰਾਂ ਤੋਂ ਬਿਨਾਂ ਕੋਈ ਛੜੱਪੇ ਨਹੀਂ ਮਾਰ ਸਕਦਾ, ਟਪੂਸਣੀਆਂ ਨਹੀਂ ਮਾਰ ਸਕਦਾ, ਨਾ ਪਹਾੜ ਤੋਂ ਕੁੱਦ ਸਕਦਾ, ਨਾ ਪੌੜੀਆਂ ਉਤਰ ਸਕਦਾ, ਨਾ ਕੋਠੇ ਤੋਂ ਛਾਲ ਮਾਰ ਸਕਦਾ, ਨਾ ਇਸੇ ਪ੍ਰਕਾਰ ਮੈਦਾਨ ਦੇ ਵਿੱਚ ਪਿੜ ਦੇ ਵਿੱਚ ਛਾਲ ਮਾਰ ਸਕਦਾ। ਮੈਦਾਨ ਦੇ ਵਿੱਚ ਪਿੜ ਬੰਨਿਆ ਹੋਵੇ, ਪਿੜ ਗੋਡਿਆ ਹੋਵੇ ਅਤੇ ਲੰਬੀ ਛਾਲ ਮਾਰਨੀ ਹੋਵੇ, ਜਿਹਦੇ ਪੈਰ ਹੀ ਹੁੰਦਾ ਹੈ ਨਹੀਂ, ਲੰਬੀਆਂ ਛਾਲਾਂ ਕਿਵੇਂ ਮਾਰੇਗਾ। ਜਿਵੇਂ ਕੋਈ ਆਖੇ ਅਖਾੜੇ ਵਿੱਚ ਲੰਬੀਆਂ ਛਾਲਾਂ ਬਿਨਾਂ ਪੈਰਾਂ ਤੋਂ ਮਾਰ ਲਈਆਂ, ਇਹ ਗੱਲ ਮਿਥਿਆ ਹੈ ਨਾ, ਸੱਚ ਨਹੀਂ। ਇਵੇਂ ਸੰਸਾਰ ਅਤਿਅੰਤਵਾਦ ਵਾਲਾ ਮਿਥਿਆ ਹੈ, ਸੱਚ ਨਹੀਂ ਹੈ। ਚਾਰ ਉਂਗਲ ਪ੍ਰਮਾਣ ਮੂੰਹ ਹਰ ਕਿਸੇ ਦਾ ਹੋਇਆ ਕਰਦਾ, ਮੂੰਹ ਇੰਨਾ ਖੁੱਲ੍ਹਾ ਹੁੰਦਾ ਕਿ ਆਪਣੀਆਂ ਚਾਰ ਉਂਗਲਾਂ ਮੂੰਹ ਦੇ ਵਿੱਚ ਪੈ ਜਾਂਦੀਆਂ ਨੇ, ਚੱਪਾ ਮੂੰਹ ਦੇ ਵਿੱਚ ਪੈ ਜਾਂਦਾ। ਅਤੇ ਜੇ ਕੋਈ ਆਖੇ ਕਿ ਮੂੰਹ 'ਤੇ ਇੱਕ ਉਂਗਲ ਭਰ ਵੀ ਨਹੀਂ, ਮੂੰਹ 'ਤੇ ਹੈ ਹੀ ਨਹੀਂ, ਅਤੇ ਬਿਨਾਂ ਮੂੰਹ ਤੋਂ ਹੀ ਫਲਾਨਾ ਖਿੜ ਖਿੜ ਕੇ ਹੱਸਦਾ, ਜਿਹਦਾ ਮੂੰਹ ਹੀ ਨਹੀਂ ਉਹ ਹੱਸੇਗਾ ਕਿਵੇਂ? ਇਹ ਬਾਤ ਜਿਹੜੀ ਹੈ ਮਿਥਿਆ ਝੂਠੀ ਹੈ, ਤੇਵੇਂ ਸੰਸਾਰ ਝੂਠਾ ਹੈ। ਜੇ ਕੋਈ ਆਖੇ ਜੀ ਨੀਂਦ ਤੇ ਕਦੇ ਨਹੀਂ ਆਈ ਪਰ ਪਲੰਘੇ ਦੇ ਉੱਪਰ ਲੰਬੀਆਂ ਤਾਣ ਕੇ ਸੌਂਦਾ ਹਾਂ, ਨੀਂਦ ਤੋਂ ਬਿਨਾਂ ਕਿਵੇਂ ਕੋਈ ਸੌਂ ਜਾਵੇਗਾ, ਨੀਂਦ ਵਿੱਚ ਹੀ ਸੌਵੇਗਾ ਨਾ। ਇਸ ਪ੍ਰਕਾਰ ਇਹ ਬਾਤ ਜਿਵੇਂ ਮਿਥਿਆ ਹੈ, ਨੀਂਦ ਤੋਂ ਬਿਨਾਂ ਸੁੱਤਾ ਨਹੀਂ ਜਾ ਸਕਦਾ। ਜੇ ਕੋਈ ਆਖੇ ਮੈਂ ਬਿਨਾਂ ਹੀ ਨੀਂਦ ਤੋਂ ਸੌਂਦਾ ਹਾਂ, ਇਹ ਬਾਤ ਮਿਥਿਆ ਹੈ, ਤੇਵੇਂ ਸੰਸਾਰ ਮਿਥਿਆ ਹੈ।
1: ਬਿਨ ਬਾਸਨ ਖੀਰ ਬਿਲੋਵਾ।
0: ਜੇ ਕੋਈ ਇਹ ਗੱਲ ਆਖੇ ਮੇਰੇ ਕੋਲ ਭਾਂਡਾ ਤੇ ਕੋਈ ਨਹੀਂ ਪਰ ਮੈਂ ਦੁੱਧ ਰਿੜਕ ਕੇ ਮੱਖਣ ਕੱਢ ਲਿਆ, ਚਾਟੀ ਹੋਵੇਗੀ, ਮਟਕਾ ਹੋਵੇਗਾ, ਭਾਂਡਾ ਹੋਵੇਗਾ, ਉਸ ਵਿੱਚ ਪਾ ਕੇ ਦੁੱਧ ਮਧਾਣੀ ਦੇ ਨਾਲ ਨੇਤਰਾ ਖਿੱਚ ਕੇ ਤਾਂ ਹੀ ਤੇ ਰਿੜਕਿਆ ਜਾਵੇਗਾ ਨਾ। ਜੇ ਭਾਂਡਾ ਹੀ ਹੈ ਨਹੀਂ, ਚਾਟੀ ਮਟਕਾ ਭਾਂਡਾ ਹੀ ਨਹੀਂ, ਫਿਰ ਖੀਰ ਦੁੱਧ ਕਿਵੇਂ ਬਲੋਇਆ ਜਾ ਸਕਦਾ ਹੈ। ਜਿਵੇਂ ਕੋਈ ਆਖੇ ਬਿਨਾਂ ਬਰਤਨ ਤੋਂ ਦੁੱਧ ਰਿੜਕ ਕੇ ਮੈਂ ਮੱਖਣ ਕੱਢ ਲਿਆ, ਇਹ ਬਾਤ ਮਿਥਿਆ ਹੈ ਨਾ ਭਾਈ? ਐਵੇਂ ਸੰਸਾਰ ਮਿਥਿਆ ਹੈ।
1: ਅਸਥਨ ਗਊ ਲਵੇਰੀ।
0: ਕੋਈ ਇਹ ਬਾਤ ਆਖੇ ਕਿ ਗਾਂ ਦੇ ਥਣ ਤੇ ਹੈ ਨਹੀਂ ਪਰ ਗਾਂ ਲਵੇਰੀ ਹੈ, ਦੁੱਧ ਬੜਾ ਦਿੰਦੀ ਹੈ, ਜਿਸ ਦੇ ਥਣ ਹੈ ਨਹੀਂ ਲਵੇਰੀ ਕਿਵੇਂ ਹੈ, ਉਹ ਦੁੱਧ ਕਿਵੇਂ ਦੇਵੇਗੀ, ਨਹੀਂ ਦੇ ਸਕਦੀ। ਇਸੇ ਪ੍ਰਕਾਰ ਜਿਵੇਂ ਇਹ ਬਾਤ ਮਿਥਿਆ ਤੇਵੇਂ ਸੰਸਾਰ ਮਿਥਿਆ ਹੈ। ਜੇ ਕੋਈ ਆਖੇ ਕਿ ਰਸਤੇ ਦੇ ਉੱਪਰ ਤੇ ਮੈਂ ਇੱਕ ਕਦਮ ਵੀ ਨਹੀਂ ਚੱਲਿਆ ਪਰ ਵਾਟ ਬਹੁਤ ਮੁਕਾ ਲਈ ਹੈ, ਭਾਈ ਜਿਸ ਰਸਤੇ ਤੇ ਕਿਸੇ ਨੇ ਪੈਰ ਹੀ ਨਹੀਂ ਧਰਿਆ ਉਹ ਰਸਤਾ ਮੁੱਕੇਗਾ ਕਿਵੇਂ, ਉਹ ਵਾਟ ਮੁੱਕੇਗੀ ਕਿਵੇਂ? ਇਸੇ ਪ੍ਰਕਾਰ ਕੋਈ ਆਖੇ ਰਸਤੇ ਤੇ ਮੈਂ ਪੈਰ ਨਹੀਂ ਧਰਿਆ, ਚੱਲਿਆ ਹੀ ਨਹੀਂ ਤੇ ਬਹੁਤ ਸਫ਼ਰ ਤੈਅ ਕਰ ਲਿਆ, ਇਹ ਬਾਤ ਝੂਠੀ ਹੈ। ਸਫ਼ਰ ਉਸੇ ਦਾ ਕੱਟਿਆ ਜਾਵੇਗਾ, ਵਾਟ ਉਸੇ ਦੀ ਮੁੱਕੇਗੀ ਜਿਹੜਾ ਮਾਰਗ ਤੇ ਚੱਲੇਗਾ, ਤੁਰ ਕੇ ਚੱਲੇ, ਦੌੜ ਕੇ ਚੱਲੇ, ਸਾਈਕਲ ਤੇ ਚੱਲੇ, ਬਾਈਕ ਤੇ ਚੱਲੇ, ਗੱਡੀ ਤੇ ਚੱਲੇ, ਟ੍ਰੇਨ ਤੇ ਚੱਲੇ, ਜਹਾਜ਼ ਤੇ ਚੱਲੇ, ਕਿਵੇਂ ਵੀ ਚੱਲੇ, ਪਰ ਰਸਤਾ ਉਸੇ ਦਾ ਕੱਟਿਆ ਜਾਵੇਗਾ ਜਿਹੜਾ ਮਾਰਗ ਤੇ ਚੱਲੇਗਾ, ਜਿਹੜਾ ਚੱਲਿਆ ਹੀ ਨਹੀਂ ਉਸ ਦੀ ਵਾਟ ਨਹੀਂ ਕੱਟੀ ਜਾ ਸਕਦੀ। ਚੱਲਣ ਤੋਂ ਬਿਨਾਂ ਕੋਈ ਆਖੇ ਮੈਂ ਪੈਂਡਾ ਤੈਅ ਕਰ ਲਿਆ ਤੇ ਬਾਤ ਝੂਠੀ ਹੈ, ਐਵੇਂ ਸੰਸਾਰ ਝੂਠਾ ਹੈ।
1: ਸਤਿਗੁਰ ਬਾਟ ਨਾ ਪਾਈ।
0: ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ ਭਾਈ ਇਸ ਅਤਿਅੰਤਾ ਭਾਵ ਦੀ ਜਿਹੜੀ ਬਾਟ ਮਾਰਗ ਜਿਹੜਾ ਰਸਤਾ ਨਾ, ਇਸ ਨੂੰ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਕੋਈ ਪਾ ਸਕਦਾ, ਬਿਨਾਂ ਨਹੀਂ ਜਾਣਦਾ।
1: ਕਬੀਰ ਸਮਝਾਈ।
0: ਪੂਰੇ ਸਤਿਗੁਰੂ ਜੀ ਮਿਲ ਜਾਣ ਤੇ ਉਪਦੇਸ਼ ਦੇ ਕਰਕੇ ਸਮਝਾਵਣਾ ਕਰਦੇ ਨੇ ਕਿ ਇਹ ਜਿਹੜਾ ਜਗਤ ਹੈ ਅਤਿਅੰਤਾਵਾਦ ਹੈ, ਨਾ ਕੱਲਾ ਸੱਚ ਹੈ, ਨਾ ਕੱਲਾ ਝੂਠ ਹੈ, ਨਾ ਸੱਤ ਨਾ ਅਸੱਤ ਤੇ ਸੱਤ ਅਸੱਤ ਦੋਵੇਂ ਹੀ ਨਹੀਂ। ਇਸ ਪ੍ਰਕਾਰ ਅਤਿਅੰਤਾ ਭਾਵ ਦੀ ਜਿਹੜੀ ਬਾਤ ਹੈ ਉਹ ਸਤਿਗੁਰੂ ਜੀ ਸਮਝਾਉਂਦੇ ਨੇ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਅਤਿਅੰਤਾ ਭਾਵ ਦੀ ਪ੍ਰਾਣੀ ਨੂੰ ਸਮਝ ਨਹੀਂ ਲੱਗਦੀ ਹੈ। ਇਸ ਪ੍ਰਕਾਰ ਆਪ ਜੀ ਨੇ ਮਿਥਿਆ ਕਥਨ ਕੀਤਾ ਹੈ, ਫਿਰ ਪੰਡਿਤਾਂ ਨੇ ਸਵਾਲ ਕੀਤਾ, ਆਪ ਜੀ ਨੇ ਬਚਨ ਕੀਤਾ, ਬਿਨ ਸਤਿਗੁਰ ਬਾਟ ਨਾ ਪਾਈ ਕਹਿ ਕਬੀਰ ਸਮਝਾਈ। ਕਬੀਰ ਸਾਹਿਬ ਜੀ ਆਪ ਜੀ ਕਹਿੰਦੇ ਹੋ ਸਤਿਗੁਰੂ ਜੀ ਉਪਦੇਸ਼ ਦੇ ਕੇ ਸਮਝਾਉਂਦੇ ਨੇ, ਸਤਿਗੁਰੂ ਜੀ ਉਪਦੇਸ਼ ਦੇ ਕੇ ਕਿਵੇਂ ਸਮਝਾਉਂਦੇ ਨੇ, ਸਾਨੂੰ ਸਮਝਾਓ, ਸਾਨੂੰ ਵੀ ਤਾਂ ਪਤਾ ਲੱਗੇ ਇਹ ਜਗਤ ਸੱਚ ਕਿਵੇਂ ਹੈ। ਮਿਥਿਆ ਤੇ ਆਪ ਜੀ ਨੇ ਕਥਨ ਕਰ ਦਿੱਤਾ, ਸੱਚ ਕਿਵੇਂ ਆ ਉਹ ਵੀ ਪਤਾ ਲੱਗੇ। ਤੇ ਭਗਤ ਸਾਹਿਬ ਜੀ ਫਰਮਾਉਂਦੇ ਹਨ, ਸ਼ੁਰੂ ਤੋਂ ਪੜ੍ਹ ਦਿਓ ਜੀ।
1: ਜੋਏ ਖਸਮ ਹੈ ਜਾਇਆ।
0: ਜੋਏ ਨਾਮ ਇਸਤਰੀ ਦਾ ਤੇ ਪਰਮੇਸ਼ਰ ਜੀ ਦੀ ਇਸਤਰੀ ਹੈ ਮਾਇਆ, ਤੇ ਖਸਮ ਨਾਮ ਪਤੀ ਦਾ ਮਾਲਕ ਦਾ ਤੇ ਮਾਇਆ ਦਾ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਪਰਮੇਸ਼ਰ। ਭਗਤ ਸਾਹਿਬ ਜੀ ਫਰਮਾਉਂਦੇ ਨੇ ਜੋਏ ਖਸਮ ਮਾਇਆ ਨੇ ਤੇ ਖਸਮ ਪਤੀ ਪਰਮੇਸ਼ਰ ਨੇ ਮਿਲ ਕਰਕੇ ਹੈ ਜਾਇਆ, ਇਹ ਸੰਸਾਰ ਰੂਪੀ ਬਾਲਕਾ ਪੈਦਾ ਕੀਤਾ ਹੈ, ਸੰਸਾਰ ਰੂਪੀ ਲੜਕਾ, ਸੰਸਾਰ ਰੂਪੀ ਬੱਚਾ, ਸੰਸਾਰ ਰੂਪੀ ਸੰਤਾਨ ਪਰਮੇਸ਼ਰ ਜੀ ਦੇ ਅਕਸ ਮਾਤਰ ਤੋਂ ਕਹਿ ਲਈਏ ਫੁਰਨੇ ਮਾਤਰ ਤੋਂ ਸਬਲ ਹੋਈ ਹੈ ਮਾਇਆ, ਤੇ ਸਬਲ ਮਾਇਆ ਦੁਆਰਾ ਬ੍ਰਹਮ ਜੀ ਨੇ ਸੰਸਾਰ ਰਚਿਆ। ਇਸ ਪ੍ਰਕਾਰ ਮਾਇਆ ਅਤੇ ਖਸਮ ਪਰਮੇਸ਼ਰ ਜੀ ਨੇ ਮਿਲ ਕਰਕੇ ਸੰਸਾਰ ਪੈਦਾ ਕੀਤਾ ਹੈ।
1: ਪੂਤ ਬਾਪ ਖੇਲਾਇਆ।
0: ਤੇ ਬਾਪ ਪਰਮੇਸ਼ਰ ਜੀ ਨੇ ਪੂਤ ਆਪਣੇ ਬਾਲ ਕੇ ਇਸ ਸੰਸਾਰ ਨੂੰ ਜੀਵਨ ਦੀ ਖੇਡ ਦੇ ਅੰਦਰ ਖੇਡਾਇਆ ਹੈ। ਹਰ ਇੱਕ ਪ੍ਰਾਣੀ ਆਪਣੇ ਜੀਵਨ ਦੀ ਖੇਡ ਨੂੰ ਵਾਹਿਗੁਰੂ ਪਿਤਾ ਪਰਮੇਸ਼ਰ ਜੀ ਦੇ ਹੁਕਮ ਦੇ ਅਨੁਸਾਰ ਖੇਡ ਰਿਹਾ ਹੈ, ਅਥਵਾ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ ਵਿੱਚ, ਤਿੰਨਾਂ ਗੁਣਾਂ ਵਿੱਚ ਪਰਮੇਸ਼ਰ ਜੀ ਨੇ ਸੰਸਾਰ ਰੂਪੀ ਬਾਲਕੇ ਨੂੰ ਖੇਡਾਇਆ ਹੈ।
1: ਸ਼ਰਵਣਾ ਖੀਰ ਪਿਲਾਇਆ।
0: ਤੇ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਪਰਮੇਸ਼ਰ ਜੀ ਨੇ ਮਾਇਆ ਦੇ ਪ੍ਰਤੱਖ ਅਸਥਨਾ ਤੋਂ ਬਿਨਾਂ ਗੁਰੂ ਰੂਪ ਹੋ ਕਰਕੇ ਉਪਦੇਸ਼ ਰੂਪੀ ਦੁੱਧ ਪਿਲਾਵਣਾ ਕੀਤਾ ਹੈ।
1: ਦੇਖੋ ਲੋਗਾ ਕਲ ਕੋ ਪਹਾਓ।
0: ਹੇ ਸੰਸਾਰ ਦੇ ਲੋਗੋ, ਕਲ ਨਾਮ ਸ਼ਕਤੀ ਦਾ ਹੈ, ਇਹ ਪਰਮੇਸ਼ਰ ਜੀ ਦੀ ਸ਼ਕਤੀ ਦੀ ਬਨਾਵਟ ਦੇਖਣਾ ਕਰੋ। ਪਰਮੇਸ਼ਰ ਜੀ ਨੇ ਪੰਜ ਤੱਤ ਸਿਰਜ ਕਰਕੇ ਜੜ ਮਾਇਆ ਨੂੰ ਸਬਲ ਮਾਇਆ ਬਣਾ ਕਰਕੇ ਸੰਸਾਰ ਨੂੰ ਉਤਪੰਨ ਕਰ ਦਿੱਤਾ ਹੈ।
1: ਸੁਤ ਮੁਕ ਲਾਈ ਆਪਣੀ ਮਾਓ।
0: ਸੋ ਇਸ ਪ੍ਰਕਾਰ ਸੁਤ ਨਾਮ ਸਪੁੱਤਰ ਦਾ ਤੇ ਮਾਈ ਨਾਮ ਮਾਇਆ ਦਾ, ਹੁਣ ਜਿਹੜੀ ਮਾਇਆ ਹੈ ਇਸ ਦਾ ਮਾਲਕ ਤੇ ਪਰਮੇਸ਼ਰ ਹੈ, ਸਾਰੀ ਮਾਇਆ ਪਰਮੇਸ਼ਰ ਦੀ ਹੈ, ਪਰ ਜੀਵ ਜਿੰਨੀ ਕੁ ਘਰ ਲੈ ਆਉਂਦਾ ਕਹਿੰਦਾ ਇਹਦਾ ਮੈਂ ਮਾਲਕ ਹਾਂ, ਇਹ ਮੇਰੇ ਬੈਂਕ ਅਕਾਊਂਟ ਦੇ ਵਿੱਚ ਹੈ, ਮੈਂ ਇਸਦਾ ਮਾਲਕ ਹਾਂ। ਮਾਇਆ ਦਾ ਮਾਲਕ ਪਰਮੇਸ਼ਰ ਹੈ। ਮਾਇਆ ਨੂੰ ਆਪਣੀ ਮੰਨ ਲੈਣਾ, ਇਹ ਮਾਇਆ ਦਾ ਮੁਕਲਾਵਾ ਲੈ ਕੇ ਆਉਣਾ ਹੈ। ਇਸ ਪ੍ਰਕਾਰ ਇਹ ਕਲਕਾ ਭਾਵ ਇਹ ਪਰਮੇਸ਼ਰ ਜੀ ਦੀ ਕਲਾ ਵਰਤਦੀ ਹੈ, ਐਸੀ ਬਨਾਵਟ ਬਣੀ ਹੋਈ ਹੈ। ਜੀਵ ਮਾਇਆ ਦੇ ਉੱਪਰ ਮਾਲਕੀ ਕਰਕੇ ਕਹਿੰਦਾ ਮੈਂ ਇਸ ਨੂੰ ਲੈ ਕੇ

0: ਸੰਸਾਰ ਦੇ ਅੰਦਰ ਜੀਵ, ਜੀਵ ਦਾ ਸਰੀਰ, ਸਰੀਰ ਦੇ ਅੰਦਰ ਮਨ, ਜਿਹੜਾ ਮਨ ਇਸਦੇ ਕੋਈ ਪੈਰ ਨਹੀਂ, ਸਰੀਰ ਦੇ ਤੇ ਪੈਰ ਨੇ ਪਰ ਜਿਹੜਾ ਮਨ ਹੈ ਇਸਦੇ ਕੋਈ ਪੈਰ ਨਹੀਂ, ਜਿਹੜਾ ਜੀਵ ਦਾ ਮਨ ਹੈ ਨਾ ਪਗਾ ਬਿਨ ਹੁਰੀਆ ਮਾਰਤਾ, ਬਿਨਾਂ ਹੀ ਪੈਰਾਂ ਤੋਂ ਬੜੇ ਛੜੱਪੇ ਮਾਰਦਾ ਹੈ। ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਜੀ ਮਨ ਨਹੀਂ ਟਿਕਦਾ, ਜਿਹੜਾ ਮਨ ਨਹੀਂ ਟਿਕਦਾ ਉਸਦੇ ਪੈਰ ਹੈਗੇ ਨੇ, ਕਦੇ ਸੱਜਾ ਪੈਰ ਕਦੇ ਖੱਬਾ ਪੈਰ ਦੇਖਿਆ ਕਿਸੇ ਨੇ, ਪੈਰ ਤੇ ਹੈ ਹੀ ਨਹੀਂ ਪਰ ਛਾਲਾਂ ਬੜੀਆਂ ਮਾਰਦਾ, ਕਦੇ ਪੇਕੇ ਕਦੇ ਸਹੁਰੇ ਕਦੇ ਨਾਨਕੇ ਕਦੇ ਦਾਦਕੇ ਕਦੇ ਮਿੱਤਰਾਂ ਵਿੱਚ ਕਦੇ ਸੱਜਣਾ ਵਿੱਚ ਕਦੇ ਦੁਕਾਨ ਤੇ ਕਦੇ ਖੇਤੀਬਾੜੀ ਵਿੱਚ ਕਦੇ ਦੇਸਾਂ ਪਰਦੇਸਾਂ ਦੇ ਵਿੱਚ ਕਦੇ ਧਰਤਾ ਆਕਾਸ਼ ਦੇ ਵਿੱਚ ਮਨ ਛਾਲਾਂ ਬੜੀਆਂ ਮਾਰਦਾ। ਇਹ ਜਿਹੜਾ ਮਨ ਹੈ ਪੈਰ ਤੇ ਹੈ ਨਹੀਂ ਪਰ ਛਾਲਾਂ ਬੜੀਆਂ ਮਾਰਦਾ ਹੈ,
1: ਬਦਨਾ ਬਿਨ ਖਿਰ ਖਿਰ ਹਾਸਦਾ।
0: ਪਰ ਇਹ ਜਿਹੜਾ ਮਨ ਹੈ ਇਸਦਾ ਮੂੰਹ ਵੀ ਕੋਈ ਨਹੀਂ, ਪਰ ਤੱਖ ਸਰੀਰ ਦਾ ਮੂੰਹ ਹੈ, ਦਾਤਨ ਬੁਰਸ਼ਾ ਬੁਰਸ਼ ਤੇ ਕੁਰਲਾ ਕੀਤਾ ਜਾਂਦਾ। ਕਦੇ ਕਿਸੇ ਨੇ ਮਨ ਨੂੰ ਕੁਰਲਾ ਕਰਾਇਆ ਹੈ, ਮਨ ਨੂੰ ਕਦੇ ਬ੍ਰਸ਼ ਕਰਾਇਆ ਕਿ ਟੁੱਥਪੇਸਟ ਲਾ ਕੇ ਬ੍ਰਸ਼ ਦੇ ਉੱਪਰ ਇਸਦੇ ਦੰਦ ਸਾਫ਼ ਕਰੀਏ? ਨਾ ਮਨ ਦਾ ਮੂੰਹ ਤੇ ਨਾ ਦੰਦ, ਤੇ ਆਪ ਜੀ ਬਚਨ ਕਰਨਾ ਕਰਦੇ ਨੇ ਇਹ ਜਿਹੜਾ ਮਨ ਹੈ ਨਾ ਬਿਨਾਂ ਹੀ ਮੂੰਹ ਤੋਂ ਖਿੜ ਖਿੜ ਕੇ ਹੱਸਦਾ ਹੈ, ਬੜਾ ਪ੍ਰਸੰਨ ਹੁੰਦਾ ਹੈ, ਤੇ ਜਦੋਂ ਮਨ ਪ੍ਰਸੰਨ ਹੁੰਦਾ ਸਰੀਰ ਫੁੱਲ ਜਾਂਦਾ ਹੈ। ਬਚਨ ਕਰਦੇ ਨੇ ਬਿਨਾਂ ਮੁੱਖ ਤੋਂ ਮਨ ਖਿੜ ਖਿੜਾ ਕੇ ਹੱਸਦਾ ਹੈ।
1: ਇੰਦਰਾ ਬਿਨ ਨਰ ਪੈ ਸੁਵਾ।
0: ਜਿਹੜਾ ਨਰ ਜੀਵ ਹੈ ਨਾ ਇਹ ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਦੀ ਅੰਸ਼ ਹੋਣੇ ਕਰਕੇ ਇਹ ਚੇਤਨ ਸਰੂਪ ਹੈ, ਚੇਤਨ ਸਰੂਪ ਹੋਣੇ ਕਰਕੇ ਇਸ ਨੂੰ ਅਗਿਆਨ ਤੇ ਅਵਿਦਿਆ ਦੀ ਨਿੰਦਰਾ ਨਹੀਂ, ਪਰ ਇਸ ਨੇ ਆਪਣੇ ਅਗਿਆਨ ਕਰਕੇ ਈਸ਼ਵਰ ਤੋਂ ਪਰਮੇਸ਼ਰ ਤੋਂ ਆਪਣੇ ਆਪ ਨੂੰ ਵੱਖਰਾ ਮੰਨ ਲਿਆ, ਤੇ ਵੱਖਰਾ ਮੰਨ ਕੇ ਅਗਿਆਨ ਦੀ ਨਿੰਦਰਾ ਵਿੱਚ ਪੈ ਕਰਕੇ ਸੌਂਦਾ ਹੈ।
1: ਗਾਸਨ ਖੀਰ ਬਿਲੋਵਾ।
0: ਇਸ ਪ੍ਰਕਾਰ ਬਿਨਾਂ ਹੀ ਸ਼ਰਧਾ ਰੂਪੀ ਬਰਤਨ ਤੋਂ ਜਿਹੜਾ ਜੀਵ ਹੈ ਨਾ ਖੀਰ ਬਿਲੋਵਾ, ਸ਼ਕਾਮ ਕਰਮਾਂ ਰੂਪੀ ਦੁੱਧ ਨੂੰ ਰਿੜਕਦਾ ਹੈ, ਭਾਵ ਭਾਵਨਾ ਰੱਖ ਕੇ ਫਿਰ ਕਰਮ ਕਰਦਾ। ਮਹਾਰਾਜ 40 ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਂਗਾ, ਮੇਰੇ ਘਰ ਪੁੱਤਰ ਪੈਦਾ ਹੋ ਜਾਵੇ, ਇੰਨੇ ਦਿਨ ਆਪ ਜੀ ਦੇ ਦਰ ਤੇ ਆ ਕੇ ਝਾੜੂ ਫੇਰਾਂਗਾ, ਮੇਰੀ ਨੌਕਰੀ ਵਿੱਚ ਤਰੱਕੀ ਹੋ ਜਾਵੇ, ਇਹ ਕਾਮਨਾ ਦੇ ਸਹਿਤ ਕੀਤੇ ਕਰਮ ਨੇ। ਜਿਹੜੇ ਕਾਮਨਾ ਦੇ ਸਹਿਤ ਕਰਮ ਕੀਤੇ ਜਾਣ ਸੋ ਕਹੇ ਜਾਂਦੇ ਸਕਾਮ, ਕਾਮਨਾ ਦੇ ਸਹਿਤ। ਸਕਾਮ ਕਰਮਾਂ ਰੂਪੀ ਦੁੱਧ ਨੂੰ ਬਿਨਾਂ ਹੀ ਸ਼ਰਧਾ ਰੂਪੀ ਬਰਤਨ ਤੋਂ ਰਿੜਕਦਾ ਹੈ। ਜੇ ਤੇ ਬਰਤਨ ਸ਼ਰਧਾ ਭਾਵ ਦਾ ਹੋਵੇ ਫਿਰ ਨਿਸ਼ਕਾਮ ਕਰਮ ਕਰੇ, ਮੁਕੰਮਲ ਰੂਪ ਵਿੱਚ ਭਾਵਨਾ ਨਹੀਂ ਸੋ ਸ਼ਕਾਮ ਕਰਮ ਕਰਦਾ। ਜੇ ਤੇ ਸੁਖਣਾ ਪੂਰੀ ਹੋ ਗਈ ਤੇ ਫਿਰ ਠੀਕ ਹੈ, ਨਹੀਂ ਤੇ ਕਹਿੰਦਾ ਮੈਨੂੰ ਗੁਰੂ ਸਾਹਿਬ ਨੇ ਕੀ ਦਿੱਤਾ, ਫਿਰ ਦੁਆਰੇ ਦੁਆਰੇ ਤੇ ਭਟਕਣ ਲੱਗ ਜਾਂਦਾ ਹੈ। ਸ਼ਰਧਾ ਰੂਪੀ ਭਾਂਡੇ ਤੋਂ ਬਿਨਾਂ ਹੀ ਨਿਸ਼ਕਾਮ ਕਰਮ ਨਾ ਕਰਨੇ ਕਰਕੇ ਸ਼ਕਾਮ ਰੂਪੀ ਕਰਮਾਂ ਦੇ ਦੁੱਧ ਨੂੰ ਰਿੜਕਦਾ ਹੈ।
1: ਅਸਥਨ ਗਊ ਲਵੇਰੀ।
0: ਮਾਇਆ ਰੂਪੀ ਗਊ ਦੇ ਅਸਥਨ ਤੇ ਹੈ ਨਹੀਂ ਪਰ ਲਵੇਰੀ ਕਰਕੇ ਜਾਣਦਾ ਹੈ, ਜਿਵੇਂ ਲਵੇਰੀ ਗਊ ਤੋਂ ਦੁੱਧ ਮਿਲਦਾ ਹੈ ਇਵੇਂ ਜਾਣਦਾ ਮਾਇਆ ਤੋਂ ਸੁੱਖ ਮਿਲਦੇ ਨੇ, ਉਸ ਨੂੰ ਲਵੇਰੀ ਗਊ ਕਰਕੇ ਜਾਣਦਾ। ਭੁੱਲਿਆ ਜੀਵ ਨਹੀਂ ਜਾਣਦਾ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾ ਹਿਨ ਕੋਏ। ਮਾਇਆ ਤੇ ਮਾਇਆ ਤੋਂ ਸੁੱਖ ਵੀ ਤਾਂ ਮਿਲਦੇ ਨੇ ਜੇ ਪਰਮੇਸ਼ਰ ਜੀ ਪ੍ਰਸੰਨ ਹੋਣ, ਜੇ ਪਰਮੇਸ਼ਰ ਜੀ ਦੀ ਪ੍ਰਸੰਨਤਾ ਨਾ ਹੋਵੇ ਤੇ ਮਾਇਆ ਵੀ ਨਹੀਂ ਮਿਲਦੀ ਤੇ ਮਾਇਆ ਦੇ ਸੁੱਖ ਵੀ ਨਹੀਂ ਮਿਲਦੇ। ਤੇ ਸਾਧ ਸੰਗਤ ਜੀ ਕੋਈ ਚੋਰੀਆਂ ਯਾਰੀਆਂ ਠੱਗੀਆਂ ਕਰਕੇ ਮਾਇਆ ਇਕੱਠੀ ਵੀ ਕਰ ਲਵੇ ਨਾ ਤੇ ਘਰ ਦੇ ਵਿੱਚ ਜੀਆਂ ਨੂੰ ਰੋਗ ਹੀ ਇਹੋ ਜਿਹੇ ਲੱਗਦੇ ਨੇ, ਮਾਇਆ ਫਿਰ ਚੰਗੇ ਕੰਮ ਤੇ ਨਹੀਂ ਲੱਗਦੀ, ਫਿਰ ਮਾੜੇ ਕੰਮਾਂ ਤੇ ਲੱਗ ਜਾਂਦੀ ਏ। ਬਹੁਤ ਕਰੋੜਾਂਪਤੀ ਅਰਬਾਂਪਤੀ ਬਿਮਾਰੀਆਂ ਦੇ ਨਾਲ ਤੇ ਦੁੱਖਾਂ ਦੇ ਨਾਲ ਰੋਂਦੇ ਤੇ ਵਿਲਕਦੇ ਦੇਖੇ ਜਾਂਦੇ ਨੇ, ਹਸਪਤਾਲਾਂ ਦੇ ਅੰਦਰ ਤੜਫਦੇ ਦੇਖੇ ਜਾਂਦੇ ਨੇ। ਸੋ ਸਾਹਿਬ ਜੀ ਭਗਤ ਕਬੀਰ ਸਾਹਿਬ ਬਚਨ ਕਰਦੇ ਨੇ ਸੰਸਾਰ ਦੇ ਜੀਵਾਂ ਨੇ ਗਊ ਮਾਇਆ ਰੂਪੀ ਗਊ ਨੂੰ ਲਵੇਰੀ ਜਾਣ ਲਿਆ, ਸੁੱਖਾਂ ਦੀ ਦਾਤੀ ਜਾਣ ਲਿਆ ਹੈ।
1: ਬੈਠੇ ਬਿਨ ਬਾਟ ਕਹਨੇਰੀ।
0: ਮਨ ਅਤੇ ਬੁੱਧ ਰੂਪੀ ਚਰਣਾਂ ਨੂੰ ਬੰਦਗੀ ਦੇ ਮਾਰਗ ਦੇ ਉੱਪਰ ਤੇ ਰੱਖਦੇ ਹੀ ਨਹੀਂ, ਕਹਿੰਦੇ ਜੀ ਮੈਂ ਬੜਾ ਸਪਿਰਚੁਅਲ ਹਾਂ, ਕਹਿੰਦੇ ਨੇ ਮੈਂ ਬੜੀ ਬੰਦਗੀ ਕਰਨ ਵਾਲਾ, ਮੈਂ ਬੜਾ ਅਧਿਆਤਮਿਕਤਾ ਦੇ ਰਸਤੇ ਦੇ ਉੱਪਰ ਚੱਲਣ ਵਾਲਾ। ਇਸ ਪ੍ਰਕਾਰ ਸਾਧ ਸੰਗਤ ਜੀ ਹੁੰਦੇ ਤੇ ਗਿਆਨ ਤੋਂ ਵਿਹੀਣੇ ਨੇ, ਗਿਆਨ ਵਿਹੂਣਾ ਗਾਵੈ ਗੀਤ, ਹਾਲਤ ਕੈਸੀ ਹੁੰਦੀ ਹੈ, ਮਨ ਨਹੀਂ ਪ੍ਰੀਤ ਮੁੱਖ ਉਹ ਗੰਢ ਲਾਵਤ। ਹਿਰਦੇ ਵਿੱਚ ਰੱਬ ਦੀ ਪ੍ਰੀਤੀ ਕੋਈ ਨਹੀਂ, ਪਰਮੇਸ਼ਰ ਜੀ ਦੀ ਪ੍ਰੀਤੀ ਕੋਈ ਨਹੀਂ, ਪੈਰ ਮਨ ਅਤੇ ਬੁੱਧ ਰੂਪੀ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਰੱਖਿਆ ਹੀ ਨਹੀਂ, ਤੇ ਕਹਿੰਦੇ ਨੇ ਬੜਾ ਰਸਤਾ ਤੈਅ ਕਰ ਲਿਆ, ਮੈਂ ਹੀ ਪਰਮੇਸ਼ਰ ਜੀ ਦੇ ਨੇੜੇ ਹੈ, ਮੈਂ ਹੀ ਰੱਬ ਨੂੰ ਪਾਇਆ ਹੈ, ਬਾਕੀ ਲੁਕਾਈ ਤੇ ਭਟਕਦੀ ਫਿਰਦੀ ਏ। ਐਵੇਂ ਬਿਨਾਂ ਹੀ ਪੈਰਾਂ ਤੋਂ ਬਹੁਤੀ ਵਾਟ ਤੈਅ ਕਰ ਲਈ ਦੱਸਦੇ ਹਨ।
1: ਸਤਿਗੁਰ ਬਾਟ ਨਾ ਪਾਈ।
0: ਸੋ ਭਗਤ ਸਾਹਿਬ ਜੀ ਕਥਨ ਕਰਦੇ ਨੇ ਇਹ ਪੰਡਿਤ ਜਨੋ ਪੂਰੇ ਸਤਿਗੁਰੂ ਜੀ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚਲਾਉਂਦੇ ਨੇ, ਜਿਹੜੇ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚੱਲਦੇ ਨੇ ਨਾ, ਉਹਨਾਂ ਨੂੰ ਧਰਤੀ ਦੇ ਕਣ ਕਣ ਦੇ ਅੰਦਰ ਪਰਮੇਸ਼ਰ ਜੀ ਨਜ਼ਰ ਆਉਂਦੇ ਨੇ। ਹਰ ਇੱਕ ਪ੍ਰਾਣੀ ਮਾਤਰ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਨਜ਼ਰ ਆਉਂਦੇ ਨੇ। ਜਦੋਂ ਹਰ ਇੱਕ ਦੇ ਹਿਰਦੇ ਦੇ ਅੰਦਰ ਨਜ਼ਰ ਆਉਂਦੇ ਨੇ, ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਨੇ ਨਾ, ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਕਣ ਕਣ ਦੇ ਅੰਦਰ ਪਰਮੇਸ਼ਰ ਸਾਖਿਆਤਕਾਰ ਨਜ਼ਰ ਆਉਂਦਾ ਹੈ, ਫਿਰ ਇਹ ਸੰਸਾਰ ਸੱਚ ਹੈ। ਤੇ ਸਾਧ ਸੰਗਤ ਜੀ, ਇਸੇ ਪ੍ਰਕਾਰ ਨਾਨਕ ਵਖਾਣਾ ਬੇਨਤੀ, ਤੁਧ ਬਾਜ ਕੂੜੋ ਕੂੜ। ਜੇਕਰ ਸੰਸਾਰ ਦੇ ਨਾਲੋਂ ਪਰਮੇਸ਼ਰ ਜੀ ਨੂੰ ਅਲੱਗ ਕਰਕੇ ਦੇਖੀਏ, ਫਿਰ ਇਹ ਜਿਹੜਾ ਸੰਸਾਰ ਕੂੜ ਹੀ ਕੂੜ, ਝੂਠ ਹੀ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਫਿਰ ਸਭ ਕੁਝ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ। ਇਸ ਪ੍ਰਕਾਰ ਆਪ ਜੀ ਬਚਨ ਕਰਦੇ ਨੇ, ਸਤਿਗੁਰੂ ਜੀ ਸਮਝਾਉਂਦੇ ਨੇ, ਹਿਰਦੇ ਵਿੱਚ ਜੋਤ ਜਗਾਉਂਦੇ ਨੇ, ਕਣ ਕਣ ਦੇ ਜ਼ਰਰੇ ਜ਼ਰਰੇ ਤੇ ਜੀਵ ਜੀਵ ਦੇ ਅੰਦਰ ਜੋਤ ਭਾਵ ਦਿਖਾ ਦਿੰਦੇ ਨੇ, ਪਰਮੇਸ਼ਰ ਜੀ ਦੀ ਸਾਖਿਆਤਕਾਰਤਾ ਕਰਵਾ ਕਰਕੇ, ਫਿਰ ਇਹ ਦੁਨੀਆਂ ਤੇ ਸੰਸਾਰ ਸੱਚ ਹੈ। ਬਿਨ ਸਤਿਗੁਰ ਬਾਟ ਨਾ ਪਾਈ, ਇਹ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚੱਲਣਾ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ ਹੈ।
1: ਕਬੀਰ ਸਮਝਾਈ,
0: ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਇਹ ਪੰਡਿਤ ਜਨੋ, ਵਿਦਵਾਨ ਜਨੋ, ਇਸ ਪ੍ਰਕਾਰ ਸੰਸਾਰ ਸੱਚ ਵੀ ਨਹੀਂ, ਝੂਠ ਵੀ ਨਹੀਂ, ਸੱਚ ਝੂਠ ਦੋਵੇਂ ਵੀ ਨਹੀਂ, ਨਾ ਸੱਤ ਹੈ ਨਾ ਅਸੱਤ ਹੈ, ਸੱਤ ਅਸੱਤ ਦੋਵੇਂ ਵੀ ਨਹੀਂ। ਪਰਮੇਸ਼ਰ ਜੀ ਦੀ ਜੋਤ ਨਜ਼ਰ ਆਵੇ ਤੇ ਫਿਰ ਸੱਚ ਹੈ, ਨਾ ਨਜ਼ਰ ਆਵੇ ਤੇ ਫਿਰ ਝੂਠ ਹੈ। ਇਸ ਪ੍ਰਕਾਰ ਸੰਸਾਰ ਅਤਿਅੰਤਵਾਦ ਹੈ, ਕੱਲਾ ਸੱਚ ਵੀ ਨਹੀਂ, ਕੱਲਾ ਝੂਠ ਵੀ ਨਹੀਂ। ਕਹੇ ਕਬੀਰ ਸਮਝਾਈ, ਇਹ ਬਾਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਕਰਕੇ ਜੀਵ ਦੇ ਤਾਈ ਸਮਝਾ ਦਿੰਦੇ ਨੇ, ਤੇ ਜੋ ਸਾਡੇ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਤੁਹਾਨੂੰ ਵਖਿਆਨ ਕਰਕੇ ਸੁਣਾਉਂਦੇ ਹਾਂ, ਤੁਹਾਨੂੰ ਸਮਝਾਵਣਾ ਕਰਦੇ ਹਾਂ ਜੀ। ਇਸ ਪ੍ਰਕਾਰ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਅਤਿਅੰਤਵਾਦ ਸੰਸਾਰ ਦਾ ਕਥਨ ਕੀਤਾ, ਨਾ ਸੱਤ ਨਾ ਅਸੱਤ, ਸੱਤ ਅਸੱਤ ਦੋਵੇਂ ਵੀ ਨਹੀਂ, ਜੋਤ ਪ੍ਰਗਟ ਹੋਵੇ ਤੇ ਸੱਤ ਹੈ, ਨਾ ਪ੍ਰਗਟ ਹੋਵੇ ਤੇ ਮਿਥਿਆ ਹੈ, ਮਿਥਿਆ ਤੇ ਸੱਤ ਦੋਵੇਂ ਪੱਖ ਤੇ ਜੀਵ ਦੀ ਹਾਲਤ ਆਪ ਜੀ ਨੇ ਜਣਾਈ ਹੈ। ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਬੇਨਤੀਆਂ ਕਰੀਏ ਗੁਰਚਰਨਾਂ ਵਿਖੇ ਸਤਿਗੁਰੂ ਜੀ ਕਿਰਪਾਲਤਾ ਕਰੋ। ਜੋ ਅੱਜ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਆਪ ਜੀ ਦੀ ਸੇਵਾ ਸਿਮਰਨ ਬੰਦਗੀ ਭਗਤੀ ਕਰਦੇ ਹਾਂ ਮਹਾਰਾਜ, ਸਤ ਸੰਗਤ ਕਰਦਿਆਂ ਬਤੀਤ ਹੋਵੇ, ਸਾਡਾ ਵੀ ਇਹ ਜੇਠ ਦਾ ਮਹੀਨਾ ਅਤੇ ਸਰੀਰ ਰੂਪੀ ਜ਼ਿੰਦਗੀ ਰੂਪੀ ਅਵਸਥਾ ਰੂਪੀ ਜੇਠ ਦਾ ਮਹੀਨਾ ਸਫਲਾ ਹੋ ਜਾਵੇ। ਚਰਨ ਕਮਲਾਂ ਦਾ ਪਿਆਰ, ਸੇਵਾ ਸਿਮਰਨ, ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ ਨਿੱਤ ਨਿਯਮ ਦੀ ਦਾਤ ਅਤੇ ਨਿੱਤ ਨਿਯਮ ਵਿੱਚ ਪਰਪੱਕਤਾ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ, ਕਿਰਤਾਰਥ ਕਰੋ ਜੀ। ਜੋ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਇਆ, ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ ਜੀ। ਦੇਹ ਸੱਜਣ

ਵਾਲੀ ਕੀ ਫਤਿਹ, ਖੁਸ਼ੀਆਂ ਦੇ ਜਕਾਰੇ ਵਜਾਵੇ, ਸੋਨੀਆਂ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰਿਆ ਕਾਲ, ਦੇਖ ਦੇਖ ਫਤਿਹ, ਗੁਰੂ ਪੰਜ ਖਾਲਸਾ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਦਕਾ ਉਸ ਸੰਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਨਾ ਦੇ ਅਰੁਖਾ ਬਖਸ਼ਣੀਆਂ ਸਾਮਨ ਸਾਧ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨ ਅਸਥਾਨ ਸੱਖਣ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪੀ ਬਾਣੀ ਨਾਲ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾਂ ਪਿਆਰਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਦਾਨ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੋੜਨ ਬਖਸ਼ੋ, ਨਾਮ ਦੇ ਆਰੋਪਤਾ ਸਮੂਹ ਸੰਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ੋ, ਨਾਮ ਦਰਿਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਕਹੂੰ ਕਰਤ ਬ੍ਰਹਮ ਵਿੱਦਿਆ ਵਿਚਾਰ, ਕਹੂੰ ਯੋਗ ਰੀਤ, ਕਹੂੰ ਬਿਰਦਚਾਰ, ਕਹੂੰ ਕਰਤ ਜਸ ਗੰਧਰਵ ਗਾਨ, ਕਹੂੰ ਧੂਪ ਦੀਪ, ਕਹੂੰ ਅਰਗਦਾਨ, ਕਹੂੰ ਪਿੱਤਰ ਕਰਮ, ਕਹੂੰ ਬੇਦ ਰੀਤ, ਕਹੂੰ ਨਿਰਤ ਨਾਚ, ਕਹੂੰ ਗਾਨ ਗੀਤ, ਕਹੂੰ ਕਰਤ ਸਤ ਸਿਮਰਤ ਉਚਾਰ, ਕਈ ਭਜਤ ਏਕ ਭਗ ਨਿਰਾਧਾਰ, ਕਈ ਨੇਹ ਦੇਹ, ਕਈ ਗੇਹ ਵਾਸ, ਕਈ ਭ੍ਰਮਤ ਦੇਸ ਦੇਸਨ ਉਦਾਸ, ਕਈ ਜਲ ਨਿਵਾਸ, ਕਈ ਅਗਨ ਤਾਪ, ਕਈ ਜਪਤ ਉਰਧ ਲਟਕੰਤ ਜਾਪ, ਕਈ ਜਪਤ ਜੋ ਕਲਪੰਕ ਪ੍ਰਜੰਤ, ਨਹੀਂ ਤਦਵਤਾਸ ਪਾਇਤ ਨਾ ਅੰਤ, ਕਈ ਕਰਤ ਕੋਟ ਵਿਦਿਆ ਵਿਚਾਰ, ਨਹੀਂ ਤਦਵ ਦਿਸ਼ਟ ਦੇਖੇ ਮੁਰਾਰ, ਬਿਨ ਭਗਤ ਸਖਤ ਨਹੀਂ ਪਰਤ ਪਾਨ, ਬਹੁ ਕਰਤ ਹੋਮੇ ਅਰ ਜਗਦਾਨ, ਬਿਨ ਏਕ ਨਾਮ ਇੱਕ ਚਿੱਤ ਲੀਨ, ਫੋਗਟੋ ਸਰਬ ਧਰਮਾਂ ਵਿਹੀਨ, ਤੋ ਪ੍ਰਸਾਦ ਤੋਟਕ ਛੰਦ, ਜੈ ਜੰਪਹ ਜੁਗਣ ਜੂਹ ਜੁਅੰਗ, ਭੈ ਕੰਪਹ ਮੇਰ ਪਿਆਲ ਭੁਅੰਗ, ਤਪਤਾਪਸ ਦਰਬ ਜਲੇਰ ਥਲੰਗ, ਧਾਨੇ ਉਚਰਤ ਇੰਦਰ ਕੁਮੇਰ ਬਲੰਗ, ਅਨਖੇਦ ਸਰੂਪ ਭੇਦ ਅਭਯੰਗ, ਅਨਖੰਡ ਭੂਤ ਅਛੇਦ ਅਛਯੰਗ, ਅਨਕਾਲ ਅਪਾਲ ਦਿਆਲ ਸੁਵੰਗ, ਜੈ ਠਟੀਅੰਗ ਮੇਰ ਆਕਾਸ ਭੁਅੰਗ, ਅਨਖੰਡ ਅਮੰਡ ਪ੍ਰਚੰਡ ਨਰੰਗ, ਜੈ ਰਚੀਅੰਗ ਦੇਵ ਅਦੇਵ ਬਰੰਗ, ਸਭ ਕੀਨੀ ਦੀਨ ਜਮੀਨ ਜਮਾਂ, ਜੈ ਰਚੀਨ ਸਰਵ ਮਕੀਨ ਮਕਾਂ, ਜੈ ਰਾਗ ਨਾ ਰੂਪ ਨਾ ਰੇਖ ਰੁਖੰਗ, ਜੈ ਤਾਪ ਨਾ ਸਾਪ ਨਾ ਸੋਖ ਸੁਖੰਗ, ਜੈ ਰੋਗ ਨਾ ਸੋਗ ਨਾ ਭੋਗ ਭੋਯੰਗ, ਜੈ ਖੇਦ ਨ ਭੇਦ ਨ ਛੇਦ ਛਯੰਗ, ਜੈ ਜਾਤ ਨ ਪਾਤ ਨ ਮਾਤ ਪਿਤੰਗ, ਜੈ ਰਚੀਅੰਗ ਛਤਰੀ ਛਤਰ ਛਿਤੰਗ, ਜੈ ਰਾਗ ਨ ਰੇਖ ਨ ਰੋਗ ਬਣੰਗ, ਜੈ ਦੁਆਗ ਨ ਦਾਗ ਨ ਤੋਖ ਗਣੰਗ, ਜੈ ਅੰਡ ਤੇ ਬ੍ਰਹਮੰਡ ਰਚਿਓ, ਦਸ ਚਾਰ ਕਰੀ ਨਵਖੰਡ ਸਚਿਓ, ਰਜ ਤਾਮਸ ਤੇਜ ਤੇਜ ਕੀਓ, ਅਨੁਭਵ ਦੇ ਆਪ ਪ੍ਰਚੰਡ ਲਿਓ, ਸ੍ਰੀ ਸਿੰਧਰ ਬਿੰਦ ਨਗਿੰਦ ਨਗੰਗ, ਸ੍ਰੀ ਜਛ ਗੰਧਰਵ ਫਣੰਤ ਭੁਜੰਗ, ਰਚ ਦੇਵ ਦੇਵ ਪੇਵ ਨਰੰਗ, ਨਰਪਾਲ ਨਰਪਾਲ ਕਰਾਲ ਤ੍ਰਿਗੰਗ, ਕਈ ਕੀਟ ਪਤੰਗ ਭੁਜੰਗ ਨਰੰਗ, ਰਚ ਅੰਡਜ ਸੇਤਜ ਉਤ ਭੁਜੰਗ, ਕੀਏ ਦੇਵ ਅਦੇਵ ਸਰਾਧ ਪਤੰਗ, ਅਨਖੰਡ ਪ੍ਰਤਾਪ ਪ੍ਰਚੰਡ ਗਤੰਗ, ਪ੍ਰਭ ਜਾਤ ਨਾ ਪਾਤ ਨਾ ਜੋਤ ਜੁਤੰਗ, ਜੈ ਤਾਤ ਨਾ ਮਾਤ ਨਾ ਪ੍ਰਾਤ ਸੁਤੰਗ, ਜੈ ਰੋਗ ਨਾ ਸੋਗ ਨਾ ਭੋਗ ਭੁਅੰਗ, ਜੈ ਜੰਪਹਿ ਕਿੰਨਰ ਜਚ ਭੁਜੰਗ, ਨਰ ਨਾਰਨ ਪੁੰਸਕ ਜੈ ਕੀਏ ਗਣ ਕਿੰਨਰ ਜਚ ਭੁਜੰਗ, ਦੀਏ ਗਜ ਬਾਜਰ ਤਾਦਿਕ ਪਾਂਤ ਗਣੰਗ, ਭਵ ਭੂਤ ਭਵਿਕ ਭਵਾਨ ਤੁਅੰਗ, ਜੈ ਅੰਡਜ ਸੇਤ ਜੇਰ ਰਜੰਗ, ਰਚ ਭੂਮ ਆਕਾਸ ਪਤਾਲ ਜਲੰਗ, ਰਜ ਪਾਵਕ ਪੌਨ ਪ੍ਰਚੰਡ ਬਲੀ, ਬਨ ਜਾਸ ਕੀਓ ਫਲ ਫੂਲ ਕਲੀ, ਭੂ ਮੇਰੇ ਆਕਾਸ ਨਿਵਾਸ ਛਿਤੰਗ, ਰਚ ਰੋਜ ਅਕਾਦ ਚੰਦਰ ਬਰਤੰਗ, ਦੁੱਤ ਚੰਦ ਦਿਨੀ ਸੇ ਦੀਪ ਦਈ, ਜੈ ਪਾਵਕ ਪੌਨ ਪ੍ਰਚੰਡ ਮਈ, ਜੈ ਖੰਡ ਅਖੰਡ ਪ੍ਰਚੰਡ ਕੀਏ, ਜੈ ਛਤਰ ਉਪਾਏ ਛਪਾਏ ਦੀਏ, ਜੈ ਲੋਕ ਚਤੁਰ ਦਸ ਚਾਰ ਰਚੇ ਨਰ ਗੰਧਰਵ ਦੇ।

ਪੰਜ ਪੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀ ਹੈ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪਤਰ ਬਜਾਨੀ ਹੈ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਖ ਰੇਖ ਹੈ ਅਦੋਗ ਅਦਾਗ ਅਦਗ ਹੈ ਅਭੂਤ ਅਭਰਮ ਅਭੇਗ ਹੈ ਨਾ ਤਾਤ ਮਾਤ ਜਾਤ ਹੈ ਨਾ ਪਾਤ ਚਿਹਨ ਵਰਨ ਹੈ ਅਸ ਅਦੇਖ ਅਸੇਖ ਅਪੇਖ ਹੈ।

ਵੇਖ ਹੈ ਲੇਖਨਾਥ ਜਾਨੀਐ ਸਦੀਵ ਸਰਬ ਠਾਰ ਮੈਂ ਵਿਸੇਖੇ ਅਨਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਪਾਸੇ ਆਵਈ ਪੁਰਾਨ ਓ ਕੁਰਾਨ ਨੇਤ ਨੇਤ ਕਹਿ ਬਤਾਵਈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਗੰਜ ਯਾਦ ਦੇਵ ਹੈ ਕਹੋ ਸਕੈ ਸਪਾਈਐ ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਟ ਹੈ।

ਅਥ ਅਗਾਧ ਪੁਰਖ ਸੋ ਧਰਮ ਕਰਮ ਪਰਵੀਨ ਜੰਤਰ ਮੰਤਰ ਨਾ ਤੰਤਰ ਜਾਂ ਕੋ ਆਦਿ ਪੁਰਖ ਅਪਾਰ ਹਸਤ ਕੀਟ ਬਖੈ ਬਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾਂ ਕੋ ਮੰਤਰ ਮਾਤਰ ਨਾ ਮਿੱਤਰ ਸਰਬ ਠੌਰ ਬਖੈ ਰਮਿਓ ਜੈ ਚੱਕਰ।

ਨਾਥ ਅਨੰਤ ਆਦਿ ਅੰਤ ਨ ਜਾਣੀਐ ਅਵਿਖਾਦ ਦੇਵ ਦੁਰੰਤ ਦੇਵ ਭੇਵ ਨ ਜਾਣਹੀ ਜੇ ਮਰਮ ਬੇਦ ਕਤੀਬ ਸਨ ਕਉ ਸਨ ਕੇਸ ਨੰਦਨ ਪਾਵਹੀ ਨ ਹਸੇਵ ਕਿਨ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨਿਤ ਨਿਤ ਪੁਕਾਰ ਹੀ ਸਿਵ ਸਕਰੋ ਮੁਖਚਾਰ ਸਰਬ ਸਪਤ ਪਤਾਰ ਕੇ ਧਰ ਜਪ ਹੀ ਜਹ ਜਾਪ ਆਦ ਦੇਵ ਅਨਾ ਅਗਾਧ ਤੇਜ ਅਨਾਦ ਮੂਰਤ ਅਤਾਪ ਜੰਤਰ ਮੰਤਰ ਨਾ ਆਵਈ ਕਰ ਤੰਤਰ ਮੰਤਰ ਨਾ ਕੀਨ ਸਰਬ ਠੌਰ ਰਹਿਓ ਬਿਰਾਜ ਤਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵਦਾਨ ਉਹਨਾਂ ਬ੍ਰਹਮ ਛਤਰੀਅਨ ਮਾਹੇ ਬੈਸ ਨੰਕ ਬਿਖੈ ਬਿਰਾਜ

ਭੂਤ ਭੱਬ ਭਵਾਨ ਭੂਪਤ ਆਦਨਾਥ ਅਨਾਥ ਅਗਨ ਬਾਈ ਜਲੇ ਥਲੇ ਮਹਿ ਸਰਬਠੌਰ ਨਿਵਾਸ ਦੇਹ ਗੇਹਨਾ ਨੇਹ ਸਨੇਹ ਅਬੇਹ ਨਾਥ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ ਚੱਕਰ ਚਿਹਨਾ ਪਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਜਾ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਪੰਥ ਦਿਆਲ ਸੁਆਮੀ ਆਦਿ ਦੇਵ ਅਪਾਲ ਦੀਨ ਪੰਥ ਪ੍ਰਵੀਨ ਸ੍ਰੀਪਦ ਸਰਬ ਕੋ ਕਰਤਾਰ ਪਰਨ ਚਿਹਨਾ ਚੱਕਰ ਜਾ ਕੋ ਚੱਕਰ।

ਆਏ ਥੱਕੇ ਸਵੈ ਗੁਣ ਚੱਕਰਤ ਫੇ ਮੁਖ ਚਾਰ ਆਦ ਅੰਤ ਨ ਮੱਧ ਜਾਕੋ ਭੂਤ ਭੱਬ ਭਵਾਨ ਸਤ ਦੁਆਪਰ ਤ੍ਰਿਤੀਆ ਕਲ ਯੁਗ ਚਤੁਰਕਾਲ ਪ੍ਰਧਾਨ ਤਿਹਾਏ ਤਿਹਾਏ ਥੱਕੇ ਮਹਾਮੁਨ ਗਾਏ ਗੰਧਰਵ ਪਾਰ ਹਾਰ ਹਾਰ ਥੱਕੇ ਸਭੈ ਨਹੀਂ ਪਾਈਐ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਮਨ ਅਨੰਤ ਤਿਹਾਏ ਤਿਹਾਏ ਥੱਕੇ ਸਭੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥੱਕੇ ਗੰਧਰਵ ਨਾਚ ਪਛਰ ਪਾਰ ਸੋਧ ਸੋਧ ਥੱਕੇ ਮਹਾਸੁਰ ਪਾਇਓ ਨੈ ਪਾਰ ਤੋ ਪ੍ਰਸਾਦ ਦੋਹਰਾ

ਤਾ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ। ਦੁਰਜਨ ਦਲ ਦੰਡਨ ਅਸੁਰ ਵਿਹੰਡਨ ਦੁਸ਼ਟ ਨਿਕੰਦਨ ਆਦਿ ਬਿਰਤੇ ਚਛੁਰਾ ਸਰ ਮਾਰਨ ਪਤਤ ਉਧਾਰਨ ਨਰਕ ਨਿਵਾਰਨ ਗੂੜ ਗਤੇ ਅੱਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੋਸੀ ਮਹਿ ਖਾਸੁਰ ਮਰਦਨ ਰਮ ਕਪਰਦਨ ਛਤਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾਸੁਰ ਚੰਡਨ ਮੁੰਡ ਬਿਮੁੰਡਨ ਮੁੰਡ ਬਿਹੰਡਨ ਧੂਮਰ ਬਿਦੁੰਸਣ ਮਖ ਮਥੇ ਦਾਨਵ ਪ੍ਰਹਾਰ ਨਰਕ ਨਿਵਾਰਨ ਅਧਮ

ਪੂਜਾ ਫਰੰਕੈ ਤੇਜ ਪਰੰ ਲੰਕੁੜੀਆ ਫਾਂਦਾ ਆਯੁਧ ਪਾਂਦਾ ਸੈਨ ਬਿਮਰਦੰ ਕਾਲ ਅਸੁਰੰ ਅਸਤਾਇਦ ਚਮਕੈ ਭੂਖਣ ਦਮਕੈ ਅਦਸਿਤ ਚਮਕੈ ਫੁੰਕ ਫਨੰ ਜੈ ਜੈ ਹੋਸੀ ਮਹਿ ਖਾਸੁਰ ਮਰਦ।

ਦਾਮਨੀ ਦਮੰਕਣ ਦੁਜਾ ਫਰੰਕਣ ਬਣੀ ਫੁੰਕਾਰਨ ਜੋਤ ਜਿਤੇ ਸਰਤਾਰ ਬਿਬਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮ ਆਕਾਸ਼ ਤਲ ਉਰਦ ਅਧੇ ਦਾਮਨੀ ਪ੍ਰਹਾਸਨ ਸੋ ਛਪ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਕੂੜ ਗਤੀ ਰਕਤਾਸੁਰ ਯਾਚਨ ਜੁੱਧ ਪਰਮਾਚਨ ਨਿਰਦੈ ਨਰਾਚਨ ਧਰਮ ਬਿਰਤੀ

ਦੁਸ਼ਟ ਪ੍ਰਜਾਰਨ ਸ੍ਰਿਸ਼ਟ ਉਭਾਰਨ ਸੁੱਧ ਮਤੇ ਫਣੀਅਰ ਫੁੰਕਾਰਨ ਪਾਕ ਪਕਾਰਨ ਸ਼ਸਤਰ ਪ੍ਰਹਾਰਨ ਸਾਧ ਮਤੇ ਸਹਿਥੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਨਿਬਾਹਨ ਤੇਜ ਅਤੁਲ।

ਘੁੰਗਰੂ ਕਮੰਕਣ ਚ ਸ਼ਸਤਰ ਚ ਮੰਕਣ ਫੜੀਆਂ ਰਫੁੰਕਾਰਨ ਜੋ ਧਰਮ ਦੂਜੇ ਅਸਤਾਹ ਸਤਾੜ ਪ੍ਰਸਾ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁੱਧ ਸੁਨਾਹੇ ਅਗਮ ਅਥਾਹੇ ਏਕ ਬ੍ਰਤੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਆਦਿ ਕੁਮਾਰ ਅਗਾਧ ਬ੍ਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਪਾਏ ਪਤਾਸ ਅਕਾਲ ਆਕਾਸ ਅਨਲੇ ਸੰਕਟੀ ਨਿਵਾਰਨ ਅਧਮ ਉਧਾਰਨ ਤੇਜ ਪ੍ਰਕਰਖਣ ਤੁੰਦ ਤਬੇ ਦੁਖ ਦੁਖ ਦਹੰਤੀ ਜਵਾਲ ਜਯੰਤੀ ਆਦਿ ਨਾਦ ਅਗਾਦ ਅੱਛੀ ਸੁਧਤਾ ਸਮਰਪਣ ਤਰਕ ਪਿਤਰਕਣ ਤਪਤ ਪ੍ਰਤਾਪਣ ਜਪਤ ਜੀਵੀ ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦਿ ਅਨੀਲ ਅਗਾਦ ਅਭੇ ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇਹਰ ਲੰਕੇ ਆਦਿ ਅਤੰਕੇ ਕਰੂਰ ਕਥੇ ਜੈ ਜੈ ਹੋ ਸੀਰਕ ਤਾਸੁਰ ਖੰਡਨ ਸੁੰਭਰ ਚੱਕਰਤ ਨੇ ਸੁੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕੌਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਿਤ ਸੁਭਾਸੇ ਦੁਰਸ਼ਟ ਗ੍ਰਸੇ ਚੰਚਲਾ ਪ੍ਰੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਅਨਾਦ ਅਗਾਧ ਉਰਧੰ ਘੰਟਕਾ ਬਿਰਾਜੈ ਰੁਣ ਜੁਣ ਬਾਜੈ ਬ੍ਰਹਮ ਭਾਜੈ ਸੁਣਤ ਸੁਰੰਗ ਕੋਕਲ ਸੁਨ ਲਾਜੈ ਕਿਲ ਵਿਗ ਭਾਜੈ ਸੁਖ ਉਪਰਾਜੈ ਮਦ ਉਰੰਗ ਦੁਰਜਨ ਦਲ ਦੱਜੈ ਮੰਤਨ ਰਿਜੈ ਸਭੈ ਨ ਭੱਜੈ ਰੋਹ ਰਣੰ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਚੰਡ ਚੱਕਰ ਤਨ ਆਦਿ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬ੍ਰਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ

ਖੱਤਰੀਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧ ਗਤੇ ਬ੍ਰਿਡਲਾਂ ਚ ਬਿਹੰਡਣ ਚਛੁਰ ਦੰਡਣ ਤੇਜ ਪ੍ਰਚੰਡਨ ਆਦਿ ਬਿਰਤੇ ਸੁਰ ਨਰ ਪ੍ਰਦ ਪਾਰਨ ਪਤ ਦੇ ਉਧਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋਸੀ ਮੈਖਾ ਸੁਰ ਮਰਦਨ ਵਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਪਿਤਲ ਤਲੇ ਅਸ਼ਟਾਇਦ ਬਾਹਣ ਬੋਲ ਲਿਬਾਹਣ ਸੰਤ ਪਨਾਹਣ ਗੂੜ ਗਤੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਆਦਿ ਅਨਾਦ ਅਗਾਧ ਬਿਰਤੇ ਦੁਖ ਦੁਖ ਪ੍ਰਭਛਣ ਸੇਵਕ ਰੱਛਣ ਸੰਤ ਪ੍ਰਤੱਛਣ ਸੁੱਧ ਸਰੇ ਸਾਰੰਗ ਸਨਾਹੇ ਦੁਸ਼ਟ ਪ੍ਰਤਾਹੇ ਅਰਦਲ ਗਾਹੇ ਦੁਖ ਹਰੇ ਗੰਜਨ ਗੁਮਾਨੇ ਅਦੁਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੀ ਕਾਰਣ ਕਰੀਲੀ ਗਰਭ ਕਹੀਲੀ ਜੋਤ ਜਤੀਲੀ ਤੁੰਦਮਤੀ ਅਸ਼ਟੈਦ ਚਮਕਣ ਸਤਰ ਝਮਕਣ ਧਾਮਨ ਦਮਕਣ ਯਾਦ ਪ੍ਰਤੀ ਡੁਗ ਡੁਕੀ ਦਮੰਕੈ ਬਾਗ ਬਬੰਕੈ ਪੂਜਾ ਫਰੰਕੈ ਸੁਧ ਗਤੀ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਨਾਦਮਤੀ ਚਚਰਾਸੁਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਫਟੀ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੀ ਚੰਦਰਾਨਨ ਚਾਰੈ ਨਰਕ ਨਿਵਾਰੈ ਪਤਿਤ ਉਧਾਰੇ ਮੁੰਡ ਮਥੀ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਤੋਮਰ ਵਿਧੁੰਸਨ ਆਦਿ ਕਥੀ ਰਕਤਾਸੁਰ ਮਰਦਨ ਚੰਡ ਚਕਰਦਨ ਤਾਨਵ ਅਰਦਨ ਬਿੜਾਲ ਬਧੀ ਸਰਧਾਰ ਬਿਬਰਖਣ ਦੁਰਜਨ ਧਰਖਣ ਅਤੁਲ

ਕਰੀਮ ਕਾਦਰ ਕਿਰਪਾਲ ਦਵੈ ਅਭੂਤ ਅਨਭੈ ਦਿਆਲ ਦਾਤਾ ਤੁਰੰਤ ਦੁਖ ਦੋਖ ਰਹਿਤ ਜਹ ਨੇਤ ਨੇਤ ਸਭ ਭੇਦ ਕਹਤ ਕਈ ਊਚ ਨੀਚ ਕੀਨੋ ਬਨਾਵ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾਣਤ ਜਾਹੇ ਮਨ ਮੂੜ ਕਿਉਂ ਨਾ ਸੇਵੰਤ ਤਾਹੇ ਕਈ ਮੂੜ ਪਾਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸੇਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭੀ ਗਰੂਪ ਦਵੈ ਕੈ ਲਖਾਏ ਅਨਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਅਨਾਸ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅੱਛੈ ਅਰੂ

ਏਕ ਸਾਰ ਅੱਛੈ ਸਰੂਪ ਅਬਚਲ ਅਪਾਰ ਜਾਨੀ ਨਾ ਜਾਇ ਜਹ ਰੂਪ ਰੇਖ ਕਹਿ ਬਾਸ ਤਾਸ ਕਹਿ ਕੌਣ ਭੀਖ ਕਹਿ ਨਾਮ ਤਾਸ ਹੈ ਕਵਨ ਜਾ ਜੈ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੈ ਚੱਕਰ ਚਿਹਨ ਨਹੀਂ ਰੰਗ ਰੂਪ ਜੈ ਖੀਦ ਪੀਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਔਰ ਧੰਗ ਬਿਰਹਤ ਸਿਧੰਗ ਸਰੂਪ ਧੰਗ।

ਅਨਛਿਜ ਤੇਜ ਅਨਭਿਜ ਅਦਾਗ ਜਲ ਥਲ ਮਹੀ ਬਨ ਤਨ ਦੁਰੰਤ ਜੈ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨਾ ਜਾਇ ਜਹ ਪੈਰ ਪਾਰ ਦੀ ਨਾਨ ਦੋਗ ਦਹਿ ਤਾਂ ਉਦਾਰ ਕਈ ਕੋਟ ਇੰਦਰ ਜਹ ਪਾਨ।

ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਕ ਭਵਾਨ ਬਣਾਏ ਦੇਵ ਅਦੇਵ ਖਪੇ ਅਹੰ ਮੇਵ ਨਭੇਵ ਲਖਿਓ ਬ੍ਰਹਮ ਸਿਉ ਫਰਮਾਏ ਵੇਦ ਪੁਰਾਣ ਕਦੇਵ ਕੁਰਾਨ ਹਸੀਬ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਹਿਣ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਧ ਅਦਵੈਗ ਸਭੂਤ ਭਵਿਕ ਭਵਾਨ ਅਭੈ ਹੈ ਅੰਤ ਬਿਹੀਨ ਅਨਾਤਮਯਾ ਪਦਾਗ ਅਦੋਖ ਅਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲਮੈ ਥਲਮੈ ਭਰਤਾ ਪ੍ਰਭੈ ਹੈ ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀ ਪਦਮਾਪਤ।

ਸਤਰੁ ਅਨੇਕ ਤਿਲਾਵਤ ਕਹਾਵਤ ਉਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਬੂਹ ਨ ਪੇਟਨ ਪਾਵੈ। ਔਰ ਕੀ ਬਾਤ ਕਹਾਂ ਕਹਤੋ ਸਾਉ ਸੋ ਪੇਟ ਹੀ ਕੇ ਪਠ ਬੀਚ ਬਚਾਵੈ। ਜਚ ਭੁਜੰਗ ਸਦਾਨਵ ਦੇਵ ਅਭੀ ਉਤਮੈ ਸਭ ਹੀ ਕਰਤਿਹਾਵੈ। ਭੂਮ ਅਕਾਸ ਪਤਾਲ ਰਸਾਤਲ ਜਚ ਭੁਜੰਗ ਸਭੈ ਸਿਰਨਿਆਵੈ। ਪਾਏ ਸਕੈ ਨਹੀਂ ਪਾਰ ਪ੍ਰਭਾਹੂ ਕੋ ਨੇ ਤਹਿ ਨੇ ਤਹਿ ਬੇਦ ਬਤਾਵੈ। ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ। ਨਾਰਦ ਸੇ ਚਤੁਰਾਨਣ ਸੇ ਰਵਨਾਰਿਕ ਸੇ ਸਭ ਹੂ ਮਿਲ ਗਾਇਓ। ਬੇਦਕ ਦੇਵ ਨਾ ਭੇਦ ਲਿਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ। ਪਾਏ ਸਕੈ ਨਹੀਂ ਪਾਰ ਪਰਮਾਪਤ ਸਿੱਧ ਸਨਾਤ ਸਨੰਤਨ ਧਿਆਇਓ। ਧਿਆਨ ਤਰੋ ਤਹਿ ਕੋ ਮਨ ਮਹਿ ਜਹ ਕੋ ਅਮਿਤੋ ਸਭੈ ਜਗ ਛਾਇਓ। ਬੇਦ ਪੁਰਾਣਕ ਦੇਵ ਕੁਰਾਨ ਅਭੇਦ ਨਿਰਬਾਨ ਪੁੱਤ ਸਭੈ ਪਚਹਾਰੇ। ਭੇਦ ਨ ਪਾਏ ਸਕਿਓ ਅਨ ਭੇਦ ਕੁਖੇਦ ਤਹਿਨ ਛੇਦ ਪੁਕਾਰੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨ ਸਾਗ ਨ ਸੋਗ ਨ ਸੰਗ ਤਿਹਾਰੇ। ਆਦ ਨਾਦ ਅਗਾਦ ਅਭੇਗਤ ਵੈਗ ਜਪਿਓ ਤਿਨ ਹੀ ਕੁਲ ਤਾਰੇ। ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਬ੍ਰਤ ਧਾਰੇ। ਦੇਸ ਬਿਰਿਓ ਕਰ ਭੇਸ ਤਪੋਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ। ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ

ਪੂਰਬੀ ਨਾ ਪਾਰ ਪਾਵੈ ਹਿੰਗਲਾ ਹਿਮਲ ਧਿਆਵੈ ਗੁਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ ਜੋਗੀ ਜੋਗ ਸਾਧੈ ਪਵਨ ਸਾਧਨਾ ਕਤੇਕ ਪਦ ਹੈ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ ਫਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਰੇਸੀ ਜਾਨੈ ਪੱਛਮ ਕੇ ਪੱਛਮੀ ਪੱਛਮ

ਅਵੇ ਚੀਨ ਮਚੀਨ ਕੇ ਸੀਸ ਨਿਆ ਵਾ ਤਿੱਬਤੀ ਧਿਆਏ ਦੁੱਖ ਦੇਖ ਕੋ ਤਲਤਹਾ ਜਿਨੈ ਤੁਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤਹਾ ਦੇਵ ਦੇਵ ਤਾਨ ਕਹੋ ਸੁਰੇਸ਼ ਧਨ ਮਾਨ ਕਹੋ ਮਹੇਸ਼ ਗੰਗ ਧਾਨ ਕਹੋ ਅਪੇਸ਼ ਕਹੀ ਅਤ ਹੈ ਰੰਗ ਮੈਂ ਰੰਗੀ ਨਰਾਗ ਰੂਪ ਮੈਂ

ਸਿਆਸਨ ਅਡੋਲ ਦਵੈ ਅਨੰਤ ਉਪਮਾ ਅਤੋਲ। ਅੱਛਾ ਸਰੂਪ ਵਿਅਗਤ ਨਾਦਾ ਜਾਨ ਬਾਹੁ ਸਰਬਾ ਪਰਮਾਥ। ਜਹ ਤਹ ਮਹੀ ਬਨ ਤਨ ਪ੍ਰਫੁੱਲ ਸੋਭਾ ਬਸੰਤ ਜਹ ਤਹ ਪ੍ਰਡੁੱਲ। ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ਜਹ ਤਹ ਪ੍ਰਫੁੱਲ ਸੁੰਦਰ ਸੁਜਾਨ। ਫੁੱਲ ਤੰਗ ਪ੍ਰਫੁੱਲ ਲਹਿ ਲਹਿਤ ਮੋਰ ਸਿਰ ਟੁਰਹਿ ਜਾ।

ਗੁਰ ਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਅਜੂਰੀ ਅੰਦਰ ਸਾਰੇ ਭਾਂਦੇ ਪਾਵਨ ਅਸਾਰ ਭਾਂਦੇ ਪਾਵਨ ਅਸਾਰ ਸਤਿਖੰਡ ਸ੍ਰੀ ਸਤਗੁਰੰਡ ਸ੍ਰੀ ਹਰੀ ਔਰੰਗਨਗਰ ਸਾਹਿਬ ਜੀ ਸ੍ਰੀ ਜੁੜ ਬੈਠ ਜੀ ਗੁਰੂ ਪਿਆਰੀ ਜੁੜ ਬੈਠ ਜੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਰੀ ਸਾਧ ਸੰਗਤ ਜੀਓ ਦੀ ਨਿਤ ਮਰਿਆਦਾ ਦੀ ਦੇਨ ਅਨੁਸਾਰ ਤੇ ਸੰਧਿਆ ਤੇ ਦੀ ਮਾਨ ਸਜ ਰਹੇ ਸੰਧਿਆ ਤੇ ਦੀ ਮਾਨ ਸਜ ਰਹੇ ਪਾਵਨ ਦੀਵਾਨ ਕਮਜ਼ੋਰਾਂ ਦੀ ਬਲੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਹੀ ਲੁੱਟਿਆ ਜਾਂਦੀ ਹੈ।
ਬੰਦੇ ਵੇਖ ਲੈ ਕੇ ਡਰਦਾ ਬੰਦਾ ਤਗੜਾ ਬੰਦਾ ਮੈਂ ਲੁੱਟ ਲਿਆ ਬੰਦਾ ਜੇ ਉਹਦੇ ਉੱਤੇ ਹੱਥ ਪਾਇਆ ਤਾਂ ਪਿਆਰੇ ਉਹਦੇ ਉੱਤੇ ਲੀ ਮਚਾ ਦਿੰਦਾ ਪਿਆਰੇ ਲੋਕ ਲੜਦੇ ਆ ਦਿੰਦਾ ਇਸ ਕਰਕੇ ਮਹਾਰਾਜ ਨੇ ਕਿਹਾ ਕਮਜ਼ੋਰੀ ਜਿਹੜੀ ਹੈ ਇਹ ਲਾਓ ਸ਼ੇਰ ਬਣੋ ਸਿੰਘ ਸਜੋ।

ਆਪਣੀ ਜੋ ਹੈ ਰਾਖੀ ਅਭਿਆਸ ਕਰੋ
ਚਾਸ ਕਰਤਾਰੀ ਮਨੋ ਕੋਈ ਫਿਰ ਵੜੇ ਵਾਲ ਜੋ ਆਖ ਵੀ ਨਹੀਂ ਰੋਏ ਫਿਰ ਪੱਟੇ ਪਰ ਵੀ ਹਮਲਾ ਕਰਨ ਦੀ ਕਦੀ ਆਇਆ ਉਹਨੂੰ ਜਾ ਕੇ ਪਰਤਾ ਦੀ ਕਿਹਾ ਕਿ ਤੁਸੀਂ ਉਹ ਗਰਦ ਕਰੀ ਹੋ ਕਿ ਤੁਹਾਡੇ ਕੀ ਸ਼ਸਤ ਜੀ ਹਮ ਲੋ ਪੱਟੇ ਦੀ ਅਭਿਆਸ ਕੀ ਹੋਣ ਤੁਸੀਂ ਜਿਸ ਕੀ ਜਮਨ ਉਸ ਪਿਆ ਲਿਓ ਉਸੇ ਤੁਹਾਡੇ ਲਾਗਾ ਦੇ ਨੇੜੇ ਨਿਗਾਹ ਦੇ ਤੁਹਾਡੇ ਪੱਟੇ ਲੱਗਦੇ ਮਨ ਦੇ ਨਿਗਾਰ ਆ ਜਾਵੇਗਾ ਨਹੀਂ ਤੇ ਭਾਈ ਮੈਂ ਅੱਜ ਬਚਾ ਕੇ ਕਿਹਾ ਭਾਈ ਜੈ ਸਮਝ ਲਿਓ ਅਸੀਂ ਇਹਨਾਂ ਨੂੰ ਪਾਸ ਵੀ ਮਾਰਿਆ ਦੇ ਬਾਅਦ ਅਗਲੇ ਨੇ ਪਾਸ ਵੀ ਮਾਰ ਲਿਆ ਤੇ ਸਾਡਾ ਤੇ ਆਪਣੀ ਹਾਜ਼ਰੀ ਦੀ ਮਹਾਰਾਜ ਦੀ ਆਪਣੀ ਹਾਜ਼ਰੀ ਦੇ ਮਹਾਰਾਜ ਦੇ ਪ੍ਰੇਮ ਦੇ ਮਹਾਰਾਜ ਦੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ ਸਹਾਰੇ

ਬਹੁਤ ਵੱਡੇ ਵਿਦਿਅਕ ਅਦਾਰੇ ਹਨ ਤੇ ਉਹਨਾਂ ਜ਼ਮਾਨਿਆਂ ਦੇ

0: ਦੇ ਵਿੱਚ ਕਾਂਸੀ ਦੇ ਵਿੱਚ ਵੱਡੇ ਵੱਡੇ ਵਿਦਵਾਨ ਧੁਰੰਧਰ ਜਿਹੜੇ ਹਨ ਹੋਇਆ ਕਰਦੇ। ਤਾਂ ਹੀ ਤਾਂ ਦੇਖੋ ਉਸ ਜ਼ਮਾਨੇ ਦੇ ਵਿੱਚ ਅਤੇ ਇਹ ਧਰਮ ਦੀ ਅਤੇ ਨਾਲ ਸੰਸਾਰ ਦੀ ਉੱਚ ਵਿੱਦਿਆ ਹਾਸਲ ਕਰਨ ਦੇ ਲਈ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੰਜ ਸਿੱਖਾਂ ਨੂੰ ਪਿਆਰਿਓ ਅਤੇ ਪਾਉਂਟਾ ਸਾਹਿਬ ਦੀ ਇਹ ਗੱਲ ਹੈ। ਪਾਉਂਟਾ ਸਾਹਿਬ ਤੋਂ ਸਤਿਗੁਰੂ ਮਹਾਰਾਜ ਜੀ ਨੇ ਪੰਜ ਸਿੱਖਾਂ ਨੂੰ ਥਾਪੜਾ ਦੇ ਕਰਕੇ ਉਹਨਾਂ ਨੂੰ ਕਾਸ਼ੀ ਦੇ ਵਿੱਚ ਭੇਜਣਾ ਕੀਤਾ ਅਤੇ ਉਹਨਾਂ ਨੂੰ ਵਚਨ ਕੀਤਾ ਅਤੇ ਨਾਲ ਗੁਰੂ ਮਹਾਰਾਜ ਜੀ ਦੀ ਕਿਰਪਾ ਸੀ ਪਿਆਰਿਓ। ਮਹਾਰਾਜ ਜੀ ਨੇ ਉਹਨਾਂ ਸਿੰਘਾਂ ਨੂੰ ਕਿਹਾ ਕਿ ਭਾਈ ਤੁਸੀਂ ਜਾਓ, ਜਾ ਕਰਕੇ ਉੱਥੇ ਕਾਸ਼ੀ ਦੇ ਵਿੱਚ ਜੋ ਸੰਸਾਰੀ ਵਿੱਦਿਆ ਜਿਹੜੀ ਹੈ ਧਾਰਮਿਕ ਵਿੱਦਿਆ ਹਰ ਤਰ੍ਹਾਂ ਦੀ ਵਿੱਦਿਆ ਦਾ ਗੜ ਮੰਨਿਆ ਜਾਂਦਾ ਸੀ ਕਾਸ਼ੀ। ਮਹਾਰਾਜ ਨੇ ਕਿਹਾ ਉੱਥੇ ਜਾਓ, ਉੱਥੇ ਤੁਸੀਂ ਰਹਿ ਕਰਕੇ ਵਿੱਦਿਆ ਦੇ ਗ੍ਰਾਹੀ ਬਣਨਾ ਕਰੋ, ਵੱਡੇ ਵਿਦਵਾਨ ਬਣੋ ਅਤੇ ਉਹ ਤੋਂ ਬਾਅਦ ਫਿਰ ਪੰਥ ਦੇ ਵਿੱਚ ਆ ਕਰਕੇ ਆਪ ਜੀ ਨੇ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਰਨਾ, ਸੰਗਤਾਂ ਨੂੰ ਵਿੱਦਿਆ ਦਾ ਦਾਨ ਦੇਣਾ ਹੈ। ਉਸ ਵੇਲੇ ਪਿਆਰੀ ਉਹ ਸਿੰਘਾਂ ਨੇ ਵਚਨ ਕੀਤਾ, ਉਹਨਾਂ ਨੇ ਕਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡਾ ਰੂਪ ਜਿਹੜਾ ਹੈ ਇਹ ਛਤਰੀਆਂ ਵਾਲਾ ਰੂਪ ਹੈ ਅਤੇ ਸਾਨੂੰ ਕੌਣ ਵਿੱਦਿਆ ਦੇਵੇਗਾ? ਅਤੇ ਉਹਨਾਂ ਨੇ ਕਹਿਣਾ ਕਿ ਨਹੀਂ, ਕਿਉਂਕਿ ਹਰ ਕਿਸੇ ਦਾ ਇੱਕ ਡਰੈਸ ਕੋਡ ਹੁੰਦਾ। ਉਹਨਾਂ ਨੇ ਇਸ ਕੋਡ ਦੇ ਵਿੱਚ ਜੇ ਛਤਰੀ ਰੂਪ ਦੇ ਵਿੱਚ ਸ਼ਸਤਰਧਾਰੀ ਸਨੱਦਬੱਧ ਹੋ ਕੇ ਜਾਣਗੇ ਤਾਂ ਉਹਨਾਂ ਨੇ ਨਹੀਂ ਦੇਣਾ ਹੈ। ਮਹਾਰਾਜ ਨੇ ਉਹਨਾਂ ਨੂੰ ਵਚਨ ਕੀਤਾ ਕਿ ਜਦੋਂ ਤੱਕ ਤੁਸੀਂ ਵਿੱਦਿਆ ਦੇ ਧਾਰਨੀ ਬਣੋਗੇ, ਵਿੱਦਿਆ ਦਾ ਅਰਜਨ ਕਰੋਗੇ, ਉਦੋਂ ਤੱਕ ਤੁਹਾਨੂੰ ਇਹ ਸ਼ਸਤਰਧਾਰੀ ਦੀ ਮਰਿਆਦਾ ਇਹਦੀ ਮੁਆਫ਼ੀ ਅਸੀਂ ਦਿੰਦੇ ਹਾਂ। ਨਾਲ ਸਿੰਘਾਂ ਨੇ ਇਹ ਵੀ ਵਚਨ ਕੀਤਾ ਕਿ ਪਾਤਸ਼ਾਹ ਜੀਓ, ਉੱਥੇ ਕਾਂਸੀ ਜਦੋਂ ਪੜ੍ਹਨ ਦੇ ਲਈ ਜਾਂਦੇ ਹਾਂ ਅਤੇ ਉੱਥੇ ਤਕਰੀਬਨ 12 ਸਾਲ ਤਾਂ ਵਿਆਕਰਨ ਜਿਹੜਾ ਹੈ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਸਾਰੀ ਵਿੱਦਿਆ ਜੋ ਹੈ ਇਹ ਸੰਸਕ੍ਰਿਤ ਦੇ ਵਿੱਚ ਹੋਇਆ ਕਰਦੀ ਸੀ ਅਤੇ ਸੰਸਕ੍ਰਿਤ ਦਾ ਕਿਹਾ ਜਾਂਦਾ ਪੂਰਾ ਵਿਆਕਰਨ ਪੜ੍ਹਨਾ, ਉਹਦੇ ਲਈ 12 ਸਾਲ ਲੱਗ ਜਾਂਦੇ, ਬੜਾ ਲੰਬਾ ਸਮਾਂ ਲੱਗ ਜਾਂਦਾ ਅਤੇ ਨਾਲ ਉਹ ਤੋਂ ਬਾਅਦ ਫਿਰ ਇਹ ਪੁਰਾਣ ਪੜ੍ਹਨੇ, ਪਹਿਲੇ ਪੁਰਾਣ ਪੜ੍ਹਾਏ ਜਾਂਦੇ, ਫਿਰ ਖੱਟ ਸ਼ਾਸਤਰ ਜਿਹੜੇ ਹਨ ਉਹ ਪੜ੍ਹਾਏ ਜਾਂਦੇ। ਜਿਹੜੇ ਸ਼ਾਸਤਰਾਂ ਨੂੰ ਪੜ੍ਹ ਲਿਆ ਉਹਨੂੰ ਸ਼ਾਸਤਰੀ ਦਾ ਜਿਹੜਾ ਹੈ ਦਰਜਾ ਦਿੱਤਾ ਜਾਂਦਾ। ਇਹ ਪਿਆਰਿਓ ਇਹ ਦਰਜੇ ਹੁੰਦੇ ਸਨ, ਇਹ ਡਿਗਰੀਆਂ ਹੁੰਦੀਆਂ ਸੀ ਅਤੇ ਜਿਹੜੇ ਪੁਰਾਣਾਂ ਦੀ ਕਥਾ ਕਰਨਾ ਜਾਣਦੇ ਉਹਨੂੰ ਕਥਾਕਾਰ, ਜਿਹੜਾ ਸ਼ਾਸਤਰਾਂ ਦੀ ਵਿੱਦਿਆ ਹਾਸਲ ਕੀਤਾ ਅਤੇ ਉਹਨੂੰ ਪਿਆਰਿਓ ਸ਼ਾਸਤਰੀ ਕਿਹਾ ਜਾਂਦਾ। ਫਿਰ ਉਹ ਤੋਂ ਬਾਅਦ ਚਾਰ ਵੇਦ, ਜਿਹਨੇ ਇਹ ਉਪਨਿਸ਼ਦਾਂ ਨੂੰ ਪੜ੍ਹਨ ਤੋਂ ਬਾਅਦ ਅਖੀਰ ਦੇ ਵਿੱਚ ਵੇਦਾਂ ਨੂੰ ਪੜਾਇਆ ਜਾਂਦਾ ਅਤੇ ਫਿਰ ਵੇਦ ਵੀ ਪਿਆਰਿਓ ਜਿਹਨੇ ਚਾਰ ਵੇਦ ਪੜ੍ਹਨੇ ਕੀਤੇ ਉਹਨੂੰ ਚਤੁਰਵੇਦੀ ਕਿਹਾ ਜਾਂਦਾ ਸੀ, ਚਤੁਰਵੇਦੀ। ਅਤੇ ਫਿਰ ਜਿਹਨੇ ਤਿੰਨ ਵੇਦਾਂ ਨੂੰ ਪੜ੍ਹਨਾ ਕੀਤਾ ਤ੍ਰਿਵੇਦੀ ਕਹਿੰਦੇ ਹਨ, ਜਿਹਨੇ ਦੋ ਵੇਦਾਂ ਨੂੰ ਪੜ੍ਹਨਾ ਕੀਤਾ ਦੁਵੇਦੀ ਉਹਨੂੰ ਕਿਹਾ ਜਾਂਦਾ ਅਤੇ ਜਿਹਨੇ ਇੱਕ ਵੇਦ ਨੂੰ ਪੜ੍ਹਨਾ ਉਹਨੂੰ ਵੇਦੀ ਕਹਿੰਦੇ ਸਨ। ਇਸ ਤਰ੍ਹਾਂ ਦੇ ਇਹ ਲਕਬ ਫਿਰ ਬਾਅਦ ਦੇ ਵਿੱਚ ਜਿਹਨੇ ਵੇਦਾਂ ਦੀ ਤਾਲੀਮ ਆਦਿਕ ਹਾਸਲ ਕਰਨੀ ਕੀਤੀ ਉਹਨੂੰ ਆਚਾਰੀਆ ਦੀ ਡਿਗਰੀ ਜਿਹੜੀ ਹੈ ਇਹ ਦਿੱਤੀ ਜਾਂਦੀ ਸੀ। ਮੈਂ ਇਹ ਆਪ ਨੂੰ ਬੇਨਤੀ ਕਰ ਰਿਹਾ ਹਾਂ, ਅੱਜ ਵੀ ਪਿਆਰਿਓ ਇਹਨਾਂ ਦਾ ਇਹ ਡਿਗਰੀਆਂ ਦਾ ਇਹ ਪ੍ਰੋਸੈਸ ਹੈ। ਪੰਡਿਤ ਵੀ ਜੋ ਹੈ ਅਤੇ ਅੱਜ ਕਈ ਵਾਰੀ ਨਾ ਕਿਸੇ ਦੇ ਨਾਮ ਦੇ ਨਾਲ ਪੰਡਿਤ ਲੱਗਿਆ ਆਪਾਂ ਥੋੜ੍ਹਾ ਜਿਹਾ ਉਹਦੇ ਨਾਲ ਹੇਠ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਲੇਕਿਨ ਪੰਡਿਤ ਵੀ ਪਿਆਰਿਓ ਜਿਸ ਤਰ੍ਹਾਂ ਆਪਾਂ ਜਿਹਨੂੰ ਗਿਆਨੀ ਬੋਲਦੇ ਹਾਂ ਅਤੇ ਉਸ ਤਰ੍ਹਾਂ ਹੀ ਹਿੰਦੂ ਮਤ ਦੇ ਵਿੱਚ ਵਿਦਵਾਨਾਂ ਨੂੰ ਪੰਡਿਤ ਕਿਹਾ ਜਾਂਦਾ ਸੀ, ਇਹ ਵੀ ਇੱਕ ਡਿਗਰੀ ਸੀ। ਸੋ ਗੁਰੂ ਮਹਾਰਾਜ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਸਮਾਂ ਬਹੁਤ ਲੱਗ ਜਾਊਗਾ। ਪਾਤਸ਼ਾਹ ਜੀ ਨੇ ਕਿਹਾ ਨਹੀਂ ਖਾਲਸਾ ਜੀਓ, ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਤੁਹਾਡੇ ਉੱਤੇ, ਇਹ ਜੋ ਵਿੱਦਿਆ ਕਈ ਸਾਲ 15-20 ਸਾਲ ਲਾਉਣ ਤੋਂ ਬਾਅਦ ਜੋ ਪ੍ਰਾਪਤ ਹੁੰਦੀਆਂ ਤੁਹਾਨੂੰ ਕੁਛ ਸਾਲਾਂ ਦੇ ਵਿੱਚ ਹੀ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਤੁਹਾਨੂੰ ਇਹ ਸਾਰੀ ਵਿੱਦਿਆ ਦਾ ਇਲਮ ਹੋ ਜਾਵੇਗਾ। ਮਹਾਰਾਜ ਜੀ ਦੀ ਦੇਖੋ ਕਿਰਪਾ, ਗੱਲ ਜਿਹੜੀ ਹੈ ਪਿਆਰਿਓ ਕਿਰਪਾ ਦੀ ਹੁੰਦੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਕਈ ਪਿਆਰਿਓ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਖਾਤ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਭਾਵ ਕੇ ਪਿਆਰਿਓ ਪੜ ਪੜ ਕਰਕੇ ਵੀ ਉਹਨਾਂ ਉਹ ਗੱਲ ਨਹੀਂ ਬਣਦੀ, ਉਹ ਵਿਦਵਤਾ ਨਹੀਂ ਆਉਂਦੀ ਹੈ। ਕਈ ਪਿਆਰਿਓ ਆਪਾਂ ਵੇਖਦੇ ਹਾਂ ਗੁਰੂ ਮਹਾਰਾਜ ਜੀ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਥੋੜ੍ਹਾ ਹੀ ਪੜਿਆ ਹੋਇਆ ਹੁੰਦਾ ਲੇਕਿਨ ਇੰਨੀ ਜ਼ਿਆਦਾ ਵਿਦਵਤਾ, ਇੰਨੇ ਉਹ ਬੰਦੇ ਆਲਮ ਫਾਜ਼ਲ ਬਣ ਜਾਂਦੇ। ਇਹ ਸਭ ਪਿਆਰਿਓ ਗੱਲ ਜਿਹੜੀ ਹੈ ਕਿਰਪਾ ਦੀ ਹੈ। ਇਹ ਜੋ ਕਿਉਂਕਿ ਕਥਾ ਹੋ ਗਿਆ, ਕੀਰਤਨ ਹੋ ਗਿਆ, ਇਹ ਵਿਧਵਤਾ ਜਿਹੜੀ ਹੈ ਇਹ ਸਭ ਤੋਂ ਵੱਡੀ ਦਾਤ ਪਿਆਰਿਓ। ਮੈਂ ਬੇਨਤੀ ਕਰਾਂ, ਬੰਦੇ ਦਾ ਅਭਿਆਸ ਤਾਂ ਹੋਣਾ ਚਾਹੀਦਾ, ਅਭਿਆਸ ਕਰਨਾ ਚਾਹੀਦਾ, ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹ ਕਿਰਪਾ ਦੀ ਹੁੰਦੀ ਹੈ। ਕਈ ਅਸੀਂ ਵੇਖਿਆ ਪਿਆਰਿਓ, ਬਹੁਤ ਵੱਡੇ ਵੱਡੇ ਅਭਿਆਸੀ ਹੁੰਦੇ, ਬਹੁਤ ਪੜ੍ਹੇ ਲਿਖੇ ਹੋਏ ਹੁੰਦੇ ਹਨ, ਲੇਕਿਨ ਗੱਲ ਹੀ ਨਹੀਂ ਬਣਦੀ ਹੈ। ਕਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਲੇਕਿਨ ਗੁਰੂ ਮਹਾਰਾਜ ਜੀ ਦੀ ਕਿਰਪਾ ਉਹ ਬਹੁਤ ਵੱਡੇ ਧੁਰੰਦਰ ਵਿਦਵਾਨ ਬਣ ਜਾਂਦੇ। ਖੈਰ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਪਿਆਰਿਓ ਉਹਨਾਂ ਗੁਰਮੁਖ ਪਿਆਰਿਆਂ ਨੇ ਉਸ ਜ਼ਮਾਨੇ ਦੀ ਪੂਰੀ ਵਿੱਦਿਆ, ਲੌਕਿਕ ਵਿੱਦਿਆ, ਰਾਜਨੈਤਿਕ ਵਿੱਦਿਆ, ਔਸ਼ਧੀ ਦੀ ਵਿੱਦਿਆ, ਇਹ ਜਿਸ ਤਰ੍ਹਾਂ ਕਿ ਇਹ ਸਾਰੀਆਂ ਵਿੱਦਿਆਵਾਂ ਜਿਹੜੀਆਂ ਇਹ ਪਹਿਲੇ ਜ਼ਮਾਨੇ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਹੋਇਆ ਕਰਦੀ ਸੀ। ਜਿਸ ਤਰ੍ਹਾਂ ਕਿ ਅੱਜ ਵੀ ਪਿਆਰਿਓ, ਇਹਨੇ ਡਾਕਟਰ ਬਣਨਾ ਆਪਾਂ ਕਹਿੰਦੇ ਹਾਂ MBBS ਕਰ ਪਾਈ, ਲੇਕਿਨ ਉਸ ਜ਼ਮਾਨੇ ਦੇ ਵਿੱਚ ਵੈਦ ਹੁੰਦੇ ਸਨ। ਜੇ ਵੈਦਗੀ ਵੀ ਪ੍ਰਾਪਤ ਕਰਨੀ ਹੈ ਤਾਂ ਉਹਦੇ ਲਈ ਵੀ ਕਾਸ਼ੀ ਦੇ ਵਿੱਚ, ਜੇ ਉਹਨੇ ਐਸਟ੍ਰੋਲੋਜੀ ਬਣਨਾ ਭਾਵ ਕਿ ਖਗੋਲ ਸ਼ਾਸਤਰ ਪੜ੍ਹਨਾ, ਉਹਦੀ ਵੀ ਵਿੱਦਿਆ ਹੁੰਦੀ ਸੀ, ਜਿਹੜੇ ਜੋ ਉਹਨੂੰ ਜੋਤਿਸ਼ ਵਿੱਦਿਆ ਬੋਲਦੇ ਸਨ। ਅਤੇ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਰਚਨਾ ਦੀ ਵਿੱਦਿਆ, ਆ ਆਰਕੀਟੈਕਟ ਬਣਾਉਣੇ, ਆ ਇਮਾਰਤਾਂ ਬਣਾਉਣੀਆਂ, ਇਹਦੀ ਵੀ ਵਿੱਦਿਆ, ਇਹਦੇ ਵਿੱਚ ਵੀ ਪਿਆਰਿਓ ਸਿੱਖ ਆਰਟ ਕਿਹਾ ਜਾਂਦਾ। ਅਤੇ ਇਹ ਇੰਨੀ ਪਿਆਰੀ, ਇੰਨੀ ਪਿਆਰਿਓ ਪ੍ਰਗਾੜ ਵਿੱਦਿਆ ਹੁੰਦੀ ਸੀ। ਤਾਂ ਹੀ ਤਾਂ ਆਪ ਜੀ ਦੇਖੋ, ਦੇਖੋ ਆਪਾਂ ਘਰ ਬਣਾਉਂਦੇ ਹਾਂ, ਕੁਝ ਸਾਲਾਂ ਦੇ ਵਿੱਚ ਹੀ ਘਰ ਜਿਹੜੇ ਇਹ ਖੁਰਨੇ ਸ਼ੁਰੂ ਹੋ ਜਾਂਦੇ, ਲੇਕਿਨ ਗੁਰੂ ਘਰ ਦੇਖੋ ਇਹ ਪੁਰਾਤਨ ਇਮਾਰਤਾਂ, ਦੋ ਦੋ ਸਾਲ, ਚਾਰ ਚਾਰ ਸੌ ਸਾਲ ਇਹਨਾਂ ਦੇ ਹੋ ਗਏ, ਲੇਕਿਨ ਅੱਜ ਵੀ ਪਿਆਰਿਓ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਰੋਜ਼ ਇਹ ਅਸਥਾਨਾਂ ਦੇ ਉੱਤੇ ਆਉਂਦੀਆਂ, ਚੱਲਦੇ ਫਿਰਦੇ, ਲੇਕਿਨ ਇੱਥੇ ਰੰਚਕ ਮਾਤਰ ਧੱਕਾ ਵੀ ਨਹੀਂ ਲੱਗਦਾ। ਇਹਦੇ ਪਿੱਛੇ ਪਿਆਰਿਓ ਉਹ ਸਾਇੰਸ ਛੁਪਿਆ ਹੋਇਆ, ਉਹ ਵਿਦਵਤਾ ਛੁਪੀ ਹੋਈ ਹੈ, ਅਤੇ ਉਹ ਵੀ ਵਿੱਦਿਆ ਜਿਹੜੀ ਹੈ ਉੱਥੇ ਪੜ੍ਹਾਈ ਜਾਂਦੀ ਸੀ। ਇਹ ਸਾਰੀਆਂ ਵਿੱਦਿਆਂ, ਇਹਦਾ ਇਹ ਤਾਲੀਮ ਹਾਸਲ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆਏ, ਅਤੇ ਜਦੋਂ ਆਏ ਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਬਚਨ ਕੀਤਾ, ਅਤੇ ਇਹਨਾਂ ਤੋਂ ਪਿਆਰਿਓ ਮਹਾਰਾਜ ਜੀ ਨੇ ਨਿਰਮਲ ਭੇਖ, ਨਿਰਮਲਿਆਂ ਦੀ ਜੋ ਪਰੰਪਰਾ ਜਿਹੜੀ ਹੈ ਉਹਨੂੰ ਆਰੰਭ ਕਰਨਾ ਕੀਤਾ। ਉਹਨਾਂ ਦੀਆਂ ਡਿਊਟੀਆਂ ਲਾਈਆਂ ਕਿ ਭਾਈ ਆਪ ਜੀ ਨੇ ਜੋ ਇਹ ਕਾਸ਼ੀ ਦੇ ਵਿੱਚ ਦੁਨੀਆਂ ਦੀ ਆ ਪੂਰੀ ਵਿੱਦਿਆ ਨੂੰ, ਲੌਕਿਕ ਪਰਲੌਕਿਕ ਵਿੱਦਿਆ ਨੂੰ ਹਾਸਲ ਕਰਨਾ ਕੀਤਾ, ਅਤੇ ਤੁਸੀਂ ਹੁਣ ਇਹਦਾ ਪ੍ਰਚਾਰ ਜਿਹੜਾ ਕਰਨਾ ਕਰੋ। ਫਿਰ ਉਹ ਨਿਰਮਲੇ ਮਹਾਂਪੁਰਖਾਂ ਨੇ ਪਿਆਰਿਓ ਸਿੱਖ ਪੰਥ ਦੇ ਵਿੱਚ ਜਿੰਨਾ ਵੀ ਸਾਹਿਤ ਜਿਹੜਾ ਹੈ, ਸਭ ਤੋਂ ਜ਼ਿਆਦਾ ਕਿਉਂਕਿ ਆਹ ਵੀ ਗ੍ਰੰਥ ਜਿਹੜਾ ਨਾ ਗੁਰਪ੍ਰਤਾਪ ਸੂਰਜ ਗ੍ਰੰਥ, ਕਵੀ ਭਾਈ ਸੰਤੋਖ ਸਿੰਘ ਜੀ, ਇਹ ਵੀ ਪਿਆਰਿਓ ਨਿਰਮਲੇ ਮਹਾਂਪੁਰਖਾਂ ਦੇ ਵਿੱਚੋਂ ਹੋਏ ਹਨ। ਗਿਆਨੀ ਗਿਆਨ ਸਿੰਘ ਜੀ ਹੋ ਗਿਆ, ਇਤਿਹਾਸਿਕ ਵੱਡੇ ਵੱਡੇ ਧੁਰੰਦਰ ਵਿਦਵਾਨ, ਅਤੇ ਇਹਨਾਂ ਨੇ ਵੀ ਪਿਆਰਿਓ ਨਿਰਮਲਿਆਂ ਤੋਂ ਇਹ ਤਾਲੀਮ ਜਿਹੜੀ ਹਾਸਲ ਕਰਨੀ ਕੀਤੀ, ਇਹ ਪਰੰਪਰਾ ਜਿਹੜੀ ਹੈ ਗੁਰੂ ਮਹਾਰਾਜ ਜੀ ਨੇ ਤੋਰਨਾ ਕੀਤਾ। ਅਤੇ ਇੱਥੇ ਪਿਆਰਿਓ ਮੈਂ ਬੇਨਤੀ ਕਰਾਂ ਕਿ ਜੋ ਗੁਰੂ ਕੀ ਕਾਸ਼ੀ ਸਾਹਿਬੋ ਕੀ ਤਲਵੰਡੀ ਜੋ ਹੈ, ਇੱਥੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨਿਰਮਲੇ ਮਹਾਂਪੁਰਖਾਂ ਨੂੰ ਉੱਥੇ ਬਿਠਾਉਣਾ ਕੀਤਾ। ਫਿਰ ਉਹਨਾਂ ਦਾ ਵਿਦਿਆਲਾ ਜਿਹੜਾ ਅੱਜ ਵੀ ਪਿਆਰਿਓ ਮੂਲ ਜੋ ਹੈ ਗੁਰੂ ਮਹਾਰਾਜ ਜੀ ਨੇ ਟਕਸਾਲ ਨੂੰ ਜੋ ਚਲਾਉਣਾ ਕੀਤਾ, ਅੱਜ ਵੀ ਆਪ ਜੀ ਤਖਤ ਸਾਹਿਬ ਜੀ ਦੇ ਨਾਲ ਹੀ ਪਿਆਰਿਓ ਪੁਰਾਤਨ ਜਿਹੜਾ ਵਿਦਿਆਲਾ ਜਿਹੜਾ ਗੁਰੂ ਮਹਾਰਾਜ ਜੀ ਤੋਂ ਪਿਆਰਿਓ, ਜੋ ਮਹਾਰਾਜ ਜੀ ਨੇ ਜਿਹਦੀ ਨੀਂਵ ਰੱਖਣੀ ਕੀਤੀ, ਜੋ ਉੱਥੇ ਪਾਠਸ਼ਾਲਾ ਜੋ ਬਣਾਉਣੀ ਕੀਤੀ ਕਿ ਭਾਈ ਇੱਥੋਂ ਸਾਡੇ ਵਿਦਵਾਨ ਪੜ੍ਹਨਗੇ, ਅੱਜ ਵੀ ਪਿਆਰਿਓ ਉੱਥੇ ਬੱਚਿਆਂ ਨੂੰ ਸੰਥਿਆ ਕਰਾਈ ਜਾਂਦੀ ਹੈ। ਉਹ ਤੋਂ ਬਾਅਦ ਉੱਥੋਂ ਪੜ੍ਹ ਲਿਖ ਕਰਕੇ ਜਿਹੜੇ ਵਿਦਵਾਨ ਦੂਜੇ ਪਾਸੇ ਚੱਲ ਗਏ, ਫਿਰ ਇੱਥੋਂ ਪਿਆਰਿਓ ਇਹ ਪਰੰਪਰਾ ਜਿਹੜੀ ਹੈ ਦਮਦਮੀ ਟਕਸਾਲ ਹੋ ਗਿਆ। ਅਸਲ ਦੇ ਵਿੱਚ ਦਮਦਮੀ ਟਕਸਾਲ ਦਾ ਮੂਲ ਸਰੋਤ ਜਿਹੜਾ ਉਹ ਦਮਦਮਾ ਸਾਹਿਬ ਦੇ ਵਿੱਚ ਹੈ, ਤਾਂ ਹੀ ਤਾਂ ਉਹਦਾ ਨਾਮ ਦਮਦਮੀ ਟਕਸਾਲ, ਕਿਉਂਕਿ ਦਮਦਮਾ ਸਾਹਿਬ ਤੋਂ ਜੋ ਪ੍ਰਣਾਲੀ ਆਰੰਭ ਹੋਈ, ਜੋ ਅੱਜ ਵੀ ਉੱਥੋਂ ਉੱਥੇ ਚੱਲਦੀ ਹੈ। ਉਹ ਤੋਂ ਬਾਅਦ ਜਿਹੜੇ ਮਹਾਂਪੁਰਖਾਂ ਨੇ, ਉਹਨਾਂ ਮਹਾਂਪੁਰਖਾਂ ਤੋਂ ਵਿੱਦਿਆ ਹਾਸਲ ਕਰਕੇ ਦੂਜੇ ਇਲਾਕੇ ਦੇ ਵਿੱਚ ਗਏ, ਉਹਨਾਂ ਨੇ ਉਹਦੀਆਂ ਸ਼ਾਖਾਵਾਂ ਜਿਹੜੀਆਂ ਤੋਰਨੀਆਂ ਕੀਤੀਆਂ। ਇਸ ਤਰ੍ਹਾਂ ਹੀ ਜੋ ਭਾਈ ਮਨੀ ਸਿੰਘ ਸਾਹਿਬ ਜੀ ਦੀ ਟਕਸਾਲ ਜਿਹੜੀ ਹੈ, ਜਿਹਨਾਂ ਨੂੰ ਆਪਾਂ ਸਤੋ ਵਾਲੀ ਗੜੀ ਜਾਂ ਗਿਆਨੀਆਂ ਵਾਲੀ ਟਕਸਾਲ, ਪੁਰਾਤਨ ਨਾਮ ਜਿਹੜਾ ਇਹਨਾਂ ਨੂੰ ਗਿਆਨੀਆਂ ਵਾਲੀ ਟਕਸਾਲ ਕਿਹਾ ਜਾਂਦਾ, ਉਹਦੀ ਵੀ ਆਰੰਭਤਾ ਜਿਹੜੀ ਹੈ ਇਹੀ ਧਰਤੀ ਤੋਂ ਹੋਈ ਹੈ। ਮੈਂ ਇਹ ਬੇਨਤੀ ਕਰ ਰਿਹਾ ਪਿਆਰਿਓ, ਇਸ ਤਰ੍ਹਾਂ ਮਹਾਰਾਜ ਨੇ ਬਚਨ ਕਰਨਾ ਕੀਤਾ, ਖਾਲਸਾ ਜੀਓ ਇਹ ਜੋ ਹੈ ਗੁਰੂ ਕੀ ਕਾਸ਼ੀ ਹੋਵੇਗੀ। ਜਿਸ ਤਰ੍ਹਾਂ ਕਿ ਉਹ ਕਾਸ਼ੀ ਹੈ ਉਹ ਉਹਨਾਂ ਦੀ ਹਿੰਦੂਆਂ ਦੀ ਕਾਸ਼ੀ ਹੈ। ਇਸ ਤਰ੍ਹਾਂ ਇਹ ਗੁਰੂ ਕੀ ਕਾਸ਼ੀ ਹੋਵੇਗੀ। ਜਿਹਨੇ ਵੀ ਵਿਦਵਾਨ ਬਣਨਾ, ਜਿਹਨੇ ਵੀ ਗੁਰਮਤ ਵਿੱਦਿਆ ਦਾ ਤਾਲੀਮ ਹਾਸਲ ਕਰਨੀ ਹੈ, ਉਹ ਇੱਥੇ ਆ ਕਰਕੇ ਗੁਰੂ ਕੀ ਕਾਸ਼ੀ ਦੇ ਵਿੱਚ ਆ ਕਰਕੇ ਜਿਹੜਾ ਵਿੱਦਿਆ ਪੜੇਗਾ, ਇੱਕ ਤਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਵਰ ਵੀ ਦਿੱਤਾ, ਅੱਗੇ ਉਹ ਵੀ ਬਚਨ ਆਵੇਗਾ। ਸੋ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਗੁਰੂ ਕੀ ਕਾਸ਼ੀ ਹੋਵੇਗੀ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਧਰਤੀ ਤੋਂ, ਕਿਉਂਕਿ ਜਦੋਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜੋ ਅਸਥਾਨ ਗੁਰੂ ਸਾਹਿਬ ਜੀ ਤੋਂ ਵਰੋਸਾਏ ਹੁੰਦੇ ਨਾ ਪਿਆਰਿਓ, ਉਹਦੀ ਤਾਸੀਰ, ਉਹਦੀ ਕਰਾਮਾਤ ਹੀ ਕੋਈ ਵੱਖਰੀ ਹੁੰਦੀ ਹੈ। ਉਹਨਾਂ ਥਾਵਾਂ ਦੇ ਵਿੱਚ, ਜਿਹਨਾਂ ਥਾਵਾਂ ਦੇ ਵਿੱਚ ਵਿਸ਼ੇਸ਼ ਮਹਾਰਾਜ ਜੀ ਨੇ ਵਰ ਦਿੱਤਾ, ਬਚਨ ਕੀਤਾ ਕਿ ਖਾਲਸਾ ਜੀਓ ਇਹ ਕੰਮ ਰਹਿੰਦਾ, ਇਹ ਕੰਮ ਇੱਥੇ ਆ ਕਰਕੇ ਪੂਰਾ ਕਰੋ, ਉਹ ਇਤਿਹਾਸ ਬਣ ਜਾਂਦਾ। ਉਹ ਮਹਾਰਾਜ ਜੀ ਦਾ ਬਚਨ ਪਿਆਰਿਓ ਉੱਥੇ ਫਲੀਭੂਤ ਹੁੰਦਾ। ਜੋ ਪਾਤਸ਼ਾਹ ਜੀ ਨੇ ਕਿਹਾ ਗੁਰੂ ਕੀ ਕਾਸ਼ੀ ਵਿੱਚ ਆ ਕਰਕੇ ਜਿਹੜਾ ਵਿੱਦਿਆ ਹਾਸਲ ਕਰੇਗਾ, ਉਹ ਵੱਡਾ ਲੇਖਕ ਬਣੇਗਾ, ਬਹੁਤ ਵੱਡਾ ਵਿਦਵਾਨ, ਗਿਆਨੀ, ਰਾਗੀ ਆਦਿਕ, ਉਹ ਬਹੁਤ ਵੱਡੇ ਧੁਰੰਦਰ ਵਿਦਵਾਨ ਬਣਨਗੇ।
1: ਇੱਕ ਦਿਨ ਚੜ ਅਖੇਰ ਕੋ ਗਏ,
0: ਇੱਕ ਦਿਨ ਦੀ ਗੱਲ ਹੈ ਪਿਆਰਿਓ, ਅੱਗੇ ਉਹ ਵੀ ਬਚਨ ਆਵੇਗਾ। ਮਹਾਰਾਜ ਜੀ ਨੇ ਕਿਹਾ ਕਿ ਢੋਰ ਮਤ ਰਾਸੀ, ਜਿਨ੍ਹਾਂ ਦੀ ਮਤ ਬੜੀ ਮੋਟੀ ਹੈ, ਕਈਆਂ ਦੀ ਮਤ ਜਿਹੜੀ ਨਾ ਪਿਆਰਿਓ, ਆਪਾਂ ਕਹਿੰਦੇ ਹਾਂ ਕਿ ਆਪਾਂ ਕਲਾਸਾਂ ਸਕੂਲਾਂ ਦੇ ਵਿੱਚ ਵੀ ਪੜ੍ਹਦੇ ਹਾਂ, ਹਰ ਬੱਚੇ ਪਿਆਰਿਓ ਅਵਲ ਦਰਜੇ ਵਿੱਚ ਨਹੀਂ ਆਉਂਦੇ, ਕਈਆਂ ਦੀ ਮਤ ਬੜੀ ਤੀਕਸ਼ਣ ਹੁੰਦੀ ਹੈ, ਇੱਕ ਵਾਰੀ ਪੜ੍ਹ ਲਿਓ ਤੇ ਯਾਦ ਹੋ ਜਾਂਦਾ, ਇੱਕ ਵਾਰੀ ਸਮਝਾਓ ਤੇ ਗੱਲ ਸਮਝ ਪੈ ਜਾਂਦੀ ਹੈ, ਕਈਆਂ ਦੀ ਮਤ ਬੜੀ ਮੋਟੀ ਹੁੰਦੀ। ਆਪਾਂ ਸਿੱਧੀ ਭਾਸ਼ਾ ਵਿੱਚ ਬੋਲਦੇ ਹਾਂ ਕਿ ਜੀ ਇਹਦੀ ਢੋਰ ਮਤ ਹੈ, ਮੋਟੀ ਮਤ ਹੈ, ਇੱਕ ਵਾਰੀ ਸਮਝਾਇਆ ਇਹ ਨਹੀਂ ਸਮਝਦਾ, ਇਹਨੂੰ ਕਈ ਵਾਰੀ ਸਮਝਾਉਣਾ ਪੈਂਦਾ ਹੈ। ਲੇਕਿਨ ਪਾਤਸ਼ਾਹ ਜੀ ਨੇ ਵਰ ਦਿੱਤਾ, ਖਾਲਸਾ ਜੀਓ ਇਹ ਉਹ ਧਰਤੀ ਹੈ ਗੁਰੂ ਕੀ ਕਾਸ਼ੀ, ਇੱਥੇ ਢੋਰ ਮਤ ਰਾਸੀ, ਢੋਰ ਮਤ ਵਾਲੇ ਵੀ, ਮੋਟੀ ਮਤ ਵਾਲੇ ਵੀ ਇੱਥੇ ਪੜਨਗੇ, ਤੇ ਜਿਨ੍ਹਾਂ ਨੂੰ ਆਮ ਵਿੱਦਿਆ ਪੜਨ ਦੇ ਲਈ 50-100 ਵਾਰੀ ਅਭਿਆਸ ਕਰਨਾ ਪਵੇਗਾ, ਲੇਕਿਨ ਇਹ ਅਸਥਾਨ ਦੇ ਵਿੱਚ 1-2 ਵਾਰੀ ਵੀ ਉਹਨੇ ਪੜ ਲਿਆ, ਉਹਦਾ ਅਭਿਆਸ ਕਰ ਲਿਆ, ਤੇ ਉਹਨੂੰ ਉਹ ਗੱਲ ਯਾਦ ਹੋ ਜਾਵੇਗੀ, ਉਹ ਗੱਲ ਉਹਦੇ ਦਿਮਾਗ ਦੇ ਵਿੱਚ ਫਿੱਟ ਹੋ ਜਾਵੇਗੀ। ਸਤਿਗੁਰੂ ਮਹਾਰਾਜ ਇੱਥੋਂ ਪ੍ਰਕਰਨ ਬਦਲ ਰਿਹਾ ਹੈ ਪਿਆਰਿਓ। ਸਤਿਗੁਰੂ ਮਹਾਰਾਜ ਜੀ ਇੱਕ ਦਿਨ ਕੋਸ ਅਸ਼ਟ, 8 ਕੋਸ ਅੱਗੇ ਸ਼ਿਕਾਰ ਖੇਡਣ ਦੇ ਲਈ ਗਏ ਹਨ। ਉੱਥੇ ਨਾ ਪਿਆਰਿਓ ਟਾਲੀ ਦਾ ਬਹੁਤ ਵੱਡਾ ਦਰਖਤ ਮਹਾਰਾਜ ਜੀ ਨੇ ਵੇਖਣਾ ਕੀਤਾ, 15 ਹੱਟ ਟਾਣੀਆਂ ਦਾ ਫੇਰਾ ਜਿਹੜਾ ਸੀ, ਬੜਾ ਇਹਦਾ ਘੁਮਾਵਦਾਰ, ਬੜੀ ਸਗਣੀ ਛਾਇਆ ਸੀ ਟਾਲੀ ਦੀ।
1: ਚਲ ਗਏ
0: ਉੱਥੇ ਪਿਆਰਿਓ, ਜ਼ਿਮੀਦਾਰਾ ਕਰਨ ਵਾਲੇ ਮੌੜ ਜ਼ਿਮੀਦਾਰ, ਮੌੜ ਜੱਟ, ਇਹ ਇਹਨਾਂ ਦੀਆਂ ਜਾਤੀਆਂ, ਮੌੜ ਜਾਤੀ ਦੇ ਜੱਟ ਰਹਿੰਦੇ ਸਨ।
1: ਮਹਾਰਾਜ
0: ਜੀ ਦਾ ਕਿੰਨਾ ਤੇਜ ਪ੍ਰਤਾਪ ਹੈ, ਜਦੋਂ ਉਹਨਾਂ ਨੇ ਵੇਖਿਆ ਸਤਿਗੁਰੂ ਜੀ ਆਏ, ਉਹ ਦੁੱਧ ਦੇ ਘੜੇ ਭਰ ਕੇ ਲੈ ਕੇ ਗਏ ਹਨ, ਸਾਰਿਆਂ ਨੂੰ ਪਿਆਰਿਓ ਉਹਨਾਂ ਨੇ ਜਲਪਾਨ ਕਰਾਉਣਾ ਕੀਤਾ।
1: ਬੰਸ਼ ਹੋਏ ਸਿੰਘ ਸੋ ਬਣੀ,
0: ਪਾਤਸ਼ਾਹ ਜੀ ਨੇ ਵਚਨ ਕੀਤਾ, ਵਰ ਦਿੱਤਾ ਕਿ ਭਾਈ ਤੁਹਾਡੀ ਵੰਸ਼ ਬਹੁਤ ਜ਼ਿਆਦਾ ਪ੍ਰਫੁੱਲਤ ਹੋਵੇਗੀ, ਇਹ ਮੌੜ ਜਾਤੀ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਸਿੰਘ ਸਜਣਗੇ।
1: ਬਹਰ ਪ੍ਰਭੂ ਡੇਰੇ ਚਲ ਆਏ,
0: ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਆਪਣੇ ਨਿਜ ਡੇਰੇ ਚੱਲ ਕਰਕੇ ਆਏ,
1: ਉਤਰ ਆਪਣੇ ਥਾਨ ਸੁਹਾਏ,
0: ਉਤਰ ਕਰਕੇ ਆਪਣੇ ਨਿਜ ਅਸਥਾਨਾਂ ਤੇ ਵਿਰਾਜਮਾਨ ਹੋਏ ਹਨ।
1: ਗੁਰੂ ਸਰ ਜਾਵੇ,
0: ਤੇ ਕਦੇ ਕਦਾਈ ਸਤਿਗੁਰੂ ਮਹਾਰਾਜ ਪਿਆਰੇ ਉਹ ਗੁਰੂ ਸਰ ਵਾਲਾ, ਇਹ ਜੋ ਪਾਵਨ ਅਸਥਾਨ ਜਿਹੜਾ ਉਸ ਪਾਸੇ ਜਾਂਦੇ ਹਨ,
1: ਗਨ ਸੰਗਤ ਤੇ ਕਾਰ ਕਢਾਵੇ,
0: ਤੇ ਉੱਥੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ, ਕਿਉਂਕਿ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਨਾ ਸਰੋਵਰ ਦੀ ਸੇਵਾ ਕਰਾਉਣੀ ਕੀਤੀ, ਮਹਾਰਾਜ ਜੀ ਨੇ ਜਿੱਥੇ ਆਪ ਸਰੋਵਰ ਲਵਾਉਣੇ ਕੀਤੇ, ਉਹਨਾਂ ਅਸਥਾਨਾਂ ਨੂੰ ਪਿਆਰਿਓ ਗੁਰੂ ਸਰ ਕਿਹਾ ਜਾਂਦਾ, ਤੇ ਤਾਂ ਹੀ ਤਾਂ ਆਪ ਜੀ ਦੇਖੋ ਤੇ ਜਦੋਂ ਵੇਖੋਗੇ ਗੁਰੂ ਸਰ ਨਾਮਕ ਬਹੁਤ ਸਾਰੇ ਅਸਥਾਨ ਹਨ, ਬਹੁਤ ਸਾਰੇ ਅਸਥਾਨ, ਜਿਸ ਤਰ੍ਹਾਂ ਗੁਰੂ ਸਰ ਮਹਿਰਾਜ ਹੋ ਗਿਆ, ਇੱਥੇ ਦਮਦਮਾ ਸਾਹਿਬ ਦੇ ਵਿੱਚ ਵੀ ਇੱਥੇ ਗੁਰੂ ਸਰ ਹੈ, ਇਸ ਤਰ੍ਹਾਂ ਬਹੁਤ ਸਾਰੇ ਗੁਰੂ ਸਰ ਹਨ। ਇਹਦਾ ਇਹੀ ਮਤਲਬ ਹੈ ਕਿ ਜਿਸ ਅਸਥਾਨ ਤੇ ਗੁਰੂ ਮਹਾਰਾਜ ਜੀ ਨੇ ਸਰੋਵਰ ਲਾਉਣਾ ਕੀਤਾ, ਉਹਨੂੰ ਸਤਿਕਾਰ ਦੇ ਨਾਲ ਗੁਰੂ ਸਰ ਕਿਹਾ ਜਾਂਦਾ। ਮਹਾਰਾਜ ਜੀ ਨੇ ਆਪ ਇਹ ਸਰੋਵਰ ਦੀ ਬਹੁਤ ਜ਼ਿਆਦਾ ਸੇਵਾ ਕਰਵਾਉਣੀ ਕੀਤੀ।
1: ਸਾਇੰ ਸਮੇਂ ਜਾਏ ਜੰਡਿਆਨੇ
0: ਤੇ ਫਿਰ ਪਿਆਰਿਓ ਸਾਇੰਕਾਲ ਦੇ ਸਮੇਂ ਭਾਵ ਕੇ ਸੰਧਿਆ ਦੇ ਵੇਲੇ ਜੰਡਿਆਨੇ, ਇਹ ਜੰਡਿਆਲਾ ਨਹੀਂ, ਜੰਡਿਆਲਾ ਪਿਆਰਿਓ ਦੂਜੇ ਪਾਸੇ, ਇਹ ਜੰਡਿਆਨਾ, ਇਹ ਜੰਡਿਆਨਾ ਸਤਿਗੁਰੂ ਮਹਾਰਾਜ ਜੀ ਗਏ ਹਨ। ਉੱਥੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਜਿਹੜੇ ਕਾਮਕਾਰ ਮਜ਼ਦੂਰ ਆਦਿਕ ਜਿਹੜੇ ਉਹਨਾਂ ਨੂੰ ਸਦਨਾ ਕੀਤਾ। ਉੱਥੇ ਗੁਰੂ ਮਹਾਰਾਜ ਨੇ ਦੇਖੋ ਇਹੋ ਜਿਹਾ ਚੋਜ ਵਰਤਾਇਆ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੋਨਾ ਪਲੰਗਾ ਡਾਇਆ ਹੋਇਆ ਸੀ, ਉਹ ਪਲੰਗੇ ਦੇ ਹੇਠ ਪਿਆਰਿਓ ਨਾ ਵੱਡਾ ਚਾਦਰਾ ਲਮਕਿਆ ਹੋਇਆ ਤੇ ਮਹਾਰਾਜ ਜੀ ਉੱਥੇ ਬੈਠ ਗਏ। ਤੇ ਫਿਰ ਜਦੋਂ ਇਹ ਸਾਰਿਆਂ ਨੂੰ ਬੁਲਾਉਂਦੇ ਹਨ, ਬੁਲਾ ਕਰਕੇ ਸਿੰਘਾਂ ਨੂੰ ਕਹਿੰਦੇ ਕਿ ਸਿੰਘੋ ਆਹ ਜਿਹੜਾ ਮੰਜਾ ਜਿਹੜਾ ਨਾ ਇਹਦੇ ਥੱਲਿਓਂ ਆਹ ਥੈਲੀ ਜਿਹੜੀ ਗੁੱਥਲੀ ਜਿਹੜੀ ਹੈ ਇਹਨੂੰ ਬਾਹਰ ਕੱਢਣਾ ਕਰੋ। ਉਹਨੂੰ ਬਾਹਰ ਕੱਢਦੇ ਤੇ ਕੀ ਤੱਕਦੇ ਕਿ ਇਹਦੇ ਵਿੱਚ ਚਾਂਦੀ ਦੇ ਸਿੱਕੇ, ਸੋਨੇ ਦੇ ਸਿੱਕੇ, ਰਜਤ ਬਣ ਹੋ ਗਿਆ, ਅਸ਼ਰਫੀਆਂ ਆਦਿਕ ਹਨ, ਬਹੁਤ ਸਾਰਾ ਅਣਗਿਣਤ ਮਾਇਆ ਉਹ ਨਿਕਲੀ ਜਾਂਦੀ ਹੈ ਮਾਇਆ। ਮਹਾਰਾਜ ਜੀ ਬਾਰ ਬਾਰ ਇੱਕ ਜੇ ਗੁੱਥਲੀ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਨੋਟ ਨਹੀਂ ਹੁੰਦੀ ਸੀ ਜਿਸ ਤਰ੍ਹਾਂ ਅੱਜ ਕਾਗਜ਼ ਦੀਆਂ ਨੋਟਾਂ ਹਨ, ਉਹਨਾਂ ਜ਼ਮਾਨਿਆਂ ਦੇ ਵਿੱਚ ਸਿੱਕੇ ਚੱਲਦੇ ਚਾਂਦੀ ਦਾ, ਤੇ ਸਭ ਤੋਂ ਵੱਡਾ ਸਿੱਕਾ ਸੋਨੇ ਦਾ ਹੁੰਦਾ ਸੀ ਜਿਹਨੂੰ ਦੀਨਾਰ ਬੋਲਦੇ ਹਨ। ਸੋ ਗੁਰੂ ਮਹਾਰਾਜ ਜੀ ਇਸ ਖਜ਼ਾਨਾ ਕੱਢੀ ਜਾ ਰਹੇ ਹਨ, ਇੱਕ ਗੁੱਥਲੀ ਖਤਮ ਹੋ ਗਈ, ਪਾਤਸ਼ਾਹ ਜੀ ਕਹਿੰਦੇ ਦੂਜੀ ਕੱਢੋ, ਸਿੰਘ ਦੂਜੀ ਕੱਢ ਦਿੰਦਾ, ਉਹ ਵੀ ਵਰਤਾ ਦਿੰਦੇ, ਤੀਜੀ ਕੱਢਦੇ, ਖਜ਼ਾਨਾ ਨਿਕਲੀ ਜਾ ਰਿਹਾ।
1: ਰੋਜ਼ਦਾਰ ਕੋ ਦੇਤ ਬੁਲਾਈ,
0: ਰੋਜ਼ਦਾਰ ਜਿਹੜੇ ਹਨ ਉੱਥੇ ਮਿਹਨਤੀ ਹੈ ਜਿਹੜੇ ਉਹਨਾਂ ਨੂੰ ਬੁਲਾ ਬੁਲਾ ਕਰਕੇ ਗੁਰੂ ਮਹਾਰਾਜ ਜੀ ਨੇ ਪੈਸਾ ਦੇਣਾ ਕੀਤਾ। ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਆ ਕਰਕੇ ਪੈਸਾ ਲੈਂਦੇ ਹਨ, ਜਿੰਨੀ ਵੀ ਪਿਆਰੀ ਉਹਨਾਂ ਦੀ ਚਾਕਰੀ ਬਣਦੀ ਨਾ, ਚਾਕਰ ਇਹਨੂੰ ਹੀ ਬੋਲਦੇ ਹਨ। ਚਾਕਰ ਦਾ ਮਤਲਬ ਪੈਸੇ ਲੈ ਕਰਕੇ ਕੰਮ ਕਰਨ ਵਾਲਾ। ਆਪਾਂ ਕਈ ਵਾਰੀ

0: ਗੋਬਿੰਦ ਕੇ ਠਾਕੁਰ ਮੇਰਾ ਪਹਾਰਾ ਕਹਿ ਸਤਿਗੁਰੂ ਮਹਾਰਾਜ ਤੇਰੇ ਘਰ ਦੀ ਸੇਵਾ ਵੀ ਕਰਦੇ ਨਾਲ ਚਾਕਰੀ ਵੀ ਲੈਂਦੇ। ਇੱਕ ਪਿਆਰਿਓ ਸੇਵਾਦਾਰ ਜਿਹੜਾ ਨਾ ਉਹ ਨਿਰੋਲ ਉਹ ਵੱਖਰਾ ਹੁੰਦਾ ਜਿਹੜਾ ਕੋਈ ਮਿਹਨਤਾਂ ਨਾ ਕੋਈ ਚਾਕਰੀ ਆਦਿਕ ਨਹੀਂ ਲੈਂਦਾ ਤੇ ਜਿਹੜੇ ਇਹ ਮਾਇਆ ਲੈ ਕਰਕੇ ਸੇਵਾ ਕਰਦੇ ਉਹਨੂੰ ਚਾਕਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਆ ਕਰਕੇ ਚਾਕਰੀ ਲੈਂਦੇ ਹਨ।
1: ਸਤਿਗੁਰੂ
0: ਮਹਾਰਾਜ ਜੀ ਪਿਆਰਿਓ ਕੀ ਕਰਦੇ ਗੁਥਲੀ ਜਦੋਂ ਕੱਢਦੇ ਉਹਦੇ ਵਿੱਚ ਹੱਥ ਪਾ ਕਰਕੇ

0: ਲੋਕ ਵੀ ਜਿਹੜਾ ਆ ਕਰਕੇ ਰੁਜੀਨਾ ਲੈਂਦੇ ਹਨ
1: ਤੇ
0: ਉੱਥੇ ਪਿਆਰਿਓ ਬਰਾੜ ਜਿਹੜੇ ਹਨ ਜਿਹੜੇ ਮਹਾਰਾਜ ਜੀ ਦੇ ਕੋਲ ਤਨਖਾਹਦਾਰ ਜਿਹੜੇ ਸੀ ਤਨਖਾਹ ਲੈ ਕਰਕੇ ਕਈ ਕੰਮ ਕਰਨ ਵਾਲੇ ਫੌਜਾਂ ਦੇ ਵਿੱਚ ਸੀ ਕਈ ਤਾਂ ਪਿਆਰਿਓ ਉੱਥੇ ਜਦੋਂ ਘੋੜਾ ਰੋਕਿਆ ਪੈਸਾ ਲੈ ਕਰਕੇ ਕਈ ਚੱਲ ਗਏ ਤੇ ਕਈ ਰਹਿ ਵੀ ਗਏ ਸਨ ਉਹਨਾਂ ਨੇ ਕਿਹਾ ਨਹੀਂ ਮਹਾਰਾਜ ਅਸੀਂ ਰਹਿਣਾ ਤੇ ਸਾਨੂੰ ਆਪ ਜੀ ਚਾਕਰਾਨਾ ਦਿਆ ਕਰੋ ਮਹਾਰਾਜ ਨੇ ਕਿਹਾ ਠੀਕ ਹੈ ਭਾਈ ਫਿਰ ਪਿਆਰਿਓ ਉਹਨਾਂ ਦੇ ਵਿੱਚੋਂ ਕਈ ਜਿਹੜੇ ਬਰਾੜ ਜਿਹੜੇ ਉਹਨਾਂ ਨੇ ਜਦੋਂ ਵੇਖਣਾ ਕੀਤਾ
1: ਇਸ ਥਲ ਗੁਰੂ ਤਨ ਧਰਿਓ ਮਹਾਨ
0: ਉਹਨਾਂ ਨੂੰ ਲੱਗਿਆ ਕਿ ਇਹ ਅਸਥਾਨ ਜਿਹੜਾ ਨਾ ਭਾਈ ਕੋਈ ਅਜ਼ਮਤਾ ਵਾਲਾ ਅਸਥਾਨ ਹੈ ਜਦੋਂ ਵੀ ਪੈਸਾ ਵੰਡਣਾ ਸਤਿਗੁਰੂ ਮਹਾਰਾਜ ਸੰਗਤਾਂ ਨੂੰ ਜਿਹੜੇ ਕਾਮਕਾਰ ਜਿਹੜੇ ਉਹਨਾਂ ਨੂੰ ਇੱਥੇ ਬੁਲਾਉਂਦੇ ਜੰਡਿਆਣੇ ਬੁਲਾਉਂਦੇ ਇੱਥੇ ਬੁਲਾ ਕਰਕੇ ਖੁੱਲ੍ਹੇ ਗੱਫੇ ਦਿੰਦੇ ਹਨ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਕੋਈ ਗੁਪਤ ਖਜ਼ਾਨਾ ਰੱਖਿਆ ਹੋਇਆ
1: ਥਿਰ ਹੋਏ ਇਤਹਿ ਕਾਢ ਕਰਤ
0: ਹੈ ਇਸ ਕਰਕੇ ਜਦੋਂ ਵੀ ਪੈਸਾ ਦੇਣਾ ਹੋਵੇ ਜੇ ਪੈਸਾ ਮਹਾਰਾਜ ਕੋਲ ਹੁੰਦਾ ਤੇ ਆਪਣੇ ਕੋਲ ਜਦੋਂ ਪੈਸਾ ਹੋਵੇ ਕੋਈ ਵੀ ਬੰਦਾ ਜਿੱਥੇ ਮਿਲ ਜਾਵੇ ਆਪਾਂ ਕਹਿ ਦਿੰਦੇ ਹਾਂ ਲੈ ਲੈ ਭਾਈ ਇੱਥੋਂ ਹੀ ਲੈ ਲੈ ਲੇਕਿਨ ਜਦੋਂ ਪੈਸਿਆਂ ਦੀ ਗੱਲ ਆਉਂਦੀ ਮਹਾਰਾਜ ਕਹਿੰਦੇ ਨਹੀਂ ਭਾਈ ਉੱਥੇ ਆ ਉੱਥੇ ਫਿਰ ਦੀਵਾਨ ਲੱਗਦਾ ਉੱਥੇ ਮਹਾਰਾਜ ਜੀ ਬੈਠ ਕਰਕੇ ਫਿਰ ਮੌਜਾਂ ਦੇ ਮਾਲਕ ਉਹਨਾਂ ਨੂੰ ਗੱਫੇ ਵੰਡਦੇ ਹਨ
1: ਸਬਹਿਨ ਦੈਬੋ
0: ਕਰੇ ਉਹ ਕਹਿੰਦੇ ਕਿ ਦੇਖੋ ਮਜ਼ਦੂਰੀ ਕਰਨ ਵਾਲਿਆਂ ਨੂੰ ਵੀ ਫੌਜਾਂ ਨੂੰ ਵੀ ਬਾਹਰ ਜਦੋਂ ਵੀ ਪੈਸਾ ਦੇਣਾ ਗੁਰੂ ਮਹਾਰਾਜ ਇੱਥੇ ਆਸਣ ਟਿਕਾ ਕਰਕੇ ਪੈਸਾ ਦਿੰਦੇ
1: ਇੱਕ
0: ਤਾਂ ਦੇਖੋ ਇਹਨਾਂ ਦੀ ਮਤ ਜਿਹੜੀ ਵਿਚਲਿਤ ਹੋ ਗਈ ਬੇਈਮਾਨ ਹੋ ਗਏ ਇਹਨਾਂ ਨੂੰ ਲੱਗਿਆ ਕਿ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਕੋਈ ਖਜ਼ਾਨਾ ਦੱਬਿਆ ਹੋਇਆ ਤਾਂ ਕਰਕੇ ਨਾ ਜਦੋਂ ਵੀ ਪੈਸਾ ਦੇਣਾ ਇਸ ਪਾਸੇ ਆਉਂਦੇ ਫਿਰ ਬਾਅਦ ਦੇ ਵਿੱਚ ਫਿਰ ਚੱਲ ਜਾਂਦੇ ਇਹਨਾਂ ਦੇ ਮਨ ਵਿੱਚ ਆਇਆ ਆਪਾਂ ਕੀ ਕਰੀਏ ਜਦੋਂ ਰਾਤ ਦਾ ਹਨੇਰਾ ਪਸਰ ਜਾਵੇਗਾ ਉਸ ਵੇਲੇ ਆ ਕਰਕੇ ਚੰਗੀ ਤਰ੍ਹਾਂ ਪੁਟਾਈ ਕਰਾਂਗੇ ਖੁਦਾਈ ਕਰਾਂਗੇ ਇਹਦੇ ਵਿੱਚੋਂ ਜੋ ਵੀ ਪੈਸਾ ਖਜ਼ਾਨਾ ਨਿਕਲੇਗਾ ਉਹ ਆਪਾਂ ਲੁੱਟ ਕੇ ਲੈ ਕੇ ਜਾਵਾਂਗੇ ਇਹ ਸਾਰੇ ਬਰਾੜ ਜਿਹੜੇ ਪਿਆਰੇ ਉਹ ਪੈਸਾ ਕੱਢਣ ਦੇ ਲਈ ਜਦੋਂ
1: ਗਏ
0: ਉਹਨਾਂ ਨੇ ਪੂਰਾ ਬਲ ਲਾ ਕਰਕੇ ਧਰਤੀ ਨੂੰ ਪੁੱਟਣਾ ਕੀਤਾ
1: ਵਿਰਾਟ ਕਾ ਹੱਥ ਨਾ
0: ਤੇ ਕਈ ਹੱਥ ਪਿਆਰੇ ਉਹ ਡੂੰਘਾ ਜਿਹੜਾ ਉਹਨਾਂ ਨੇ ਬਹੁਤ ਦੂਰ ਤੱਕ ਪੁਟਾਈ ਕਰ ਦਿੱਤੀ ਖੁਦਾਈ ਕਰ ਦਿੱਤੀ ਪਿਆਰਿਓ ਖਜ਼ਾਨਾ ਕੀ ਮਿਲਣਾ ਇੱਕ ਸਿੱਕਾ ਇੱਕ ਦਮੜਾ ਵੀ ਜਿਹੜਾ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ
1: ਮੂਰਖ ਰਹੇ ਲਜਾਏ
0: ਇਹ ਮੂਰਖ ਬੰਦੇ ਨਾਲ ਸ਼ਰਮਸ਼ਾਰ ਹੋ ਕਰਕੇ ਰਹਿ ਗਏ ਹਨ
1: ਤੇ
0: ਬਹੁਤ ਜ਼ਿਆਦਾ ਪਛਤਾਪ ਕਰਦੇ ਕਹਿੰਦੇ ਕਿ ਭਾਈ ਦੇਖੋ ਫਿਰ ਸਾਡਾ ਪਾਜ ਉਗੜ ਗਿਆ ਹੁਣ ਟੋਆ ਤਾਂ ਪਿਆਰਿਓ ਪੁੱਟਣਾ ਜਦੋਂ ਖਜ਼ਾਨੇ ਦੀ ਲਾਲਚ ਦੇ ਵਿੱਚ ਤਾਂ ਇਹਨਾਂ ਨੇ ਟੋਆ ਪੁੱਟ ਦਿੱਤਾ ਮਨ ਵਿੱਚ ਸੀ ਕਿ ਖਜ਼ਾਨਾ ਮਿਲ ਗਿਆ ਪੈਸਾ ਲੈ ਕੇ ਭੱਜ ਜਾਵਾਂਗੇ ਕੌਣ ਗੁਰੂ ਗੋਬਿੰਦ ਸਿੰਘ ਸਿੱਧਾ ਕਹਿ ਦੇਵਾਂਗੇ ਜੀ ਨੌਕਰੀ ਛੱਡ ਦਿੱਤੀ ਪੈਸਾ ਲੈ ਕਰਕੇ ਇੱਥੋਂ ਭੱਜ ਜਾਵਾਂਗੇ ਘਰਾਂ ਨੂੰ ਚੱਲ ਜਾਵਾਂਗੇ ਲੇਕਿਨ ਟੋਆ ਤਾਂ ਬੜਾ ਜ਼ਿਆਦਾ ਪੁੱਟ ਲਿਆ ਬੜੀ ਖੁਦਾਈ ਕਰ ਲਈ ਪੈਸਾ ਇੱਕ ਟੱਕਾ ਵੀ ਨਹੀਂ ਨਿਕਲਿਆ ਹੁਣ ਪਿਆਰਿਓ ਹੁਣ ਹਫੜਾ ਥਫੜੀ ਮੱਚ ਗਈ ਕਹਿੰਦੇ ਕਿ ਜੀ ਹੁਣ ਆਪਾਂ ਫਿਰ ਤੋਂ ਟੋਆ ਭਰਦੇ ਹਾਂ ਫਿਰ ਪੂਰਾ ਦਿਨ ਲੱਗ ਜਾਵੇਗਾ ਪਾਜ ਉਗੜ ਜਾਵੇਗਾ ਹੁਣ ਭੱਜ ਕੇ ਵੀ ਜਾਂਦੇ ਤਾਂ ਫਿਰ ਪਤਾ ਲੱਗ ਜਾਵੇਗਾ ਸਿੰਘਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਵੇਖਣਾ ਹੀ ਹੈ ਕਿ ਭਾਈ ਇਹ ਆਏ ਕੌਣ ਇਹਨਾਂ ਨੂੰ ਚੁਰਾ ਕੇ ਕੌਣ ਇੱਥੇ ਟੋਆ ਪੁੱਟਣਾ ਕੀਤਾ ਫਿਰ ਪਛਤਾਪ ਕਰਦੇ ਕਿ ਦੇਖੋ ਫਿਰ ਸਾਡੀ ਨਿਰਾਦਰੀ ਹੋ ਜਾਵੇਗੀ ਫਿਰ ਸਾਡੀ ਬੇਇੱਜ਼ਤੀ ਹੋ ਜਾਵੇਗੀ ਕਿ ਦੇਖੋ ਇਹ ਬਰਾੜ ਜਿਹੜੇ ਨਾ ਇਹਨਾਂ ਦੀ ਮੱਤ ਮਾਰੀ ਗਈ ਇਹ ਹਰ ਵਾਰੀ ਪੈਸਿਆਂ ਦੇ ਲਾਲਚ ਮਗਰ ਕੀ ਕੁਛ ਕਰ ਜਾਂਦੇ ਹਨ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਦੇਖੋ ਮੈਂ ਆਹੀ ਬੇਨਤੀ ਕਰਾਂ ਕਿ ਜਦੋਂ ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਘੋੜਾ ਰੋਕਿਆ ਮਹਾਰਾਜ ਜੀ ਨੇ ਕਿਹਾ ਸੀ ਉਸ ਵੇਲੇ ਭਾਈ ਕਿ ਹੁਣ ਤਾਂ ਪੈਸਾ ਨਹੀਂ ਹੈ ਭਾਈ ਤੁਹਾਨੂੰ ਬਾਅਦ ਦੇ ਵਿੱਚ ਦੇਵਾਂਗੇ ਇਹ ਨਹੀਂ ਮੰਨੇ ਤੇ ਕਿਹਾ ਸਤਿਗੁਰੂ ਮਹਾਰਾਜ ਇੱਥੇ ਹੀ ਸਾਨੂੰ ਪੈਸਾ ਚਾਹੀਦਾ ਨਹੀਂ ਤਾਂ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ ਪਾਤਸ਼ਾਹ ਜੀ ਦਾ ਘੋੜਾ ਰੋਕ ਲਿਆ ਮਹਾਰਾਜ ਜੀ ਨੇ ਫਿਰ ਕਲਾ ਵਰਤਾਈ ਇੱਕ ਸ਼ਾਹੂਕਾਰ ਆਇਆ ਦਸਵੰਦ ਦੀ ਮਾਇਆ ਅਰਪਣ ਕੀਤੀ ਪਾਤਸ਼ਾਹ ਜੀ ਨੇ ਪੈਸਾ ਦੇ ਦਿੱਤਾ ਉਹ ਤੋਂ ਬਾਅਦ ਪਿਆਰਿਓ ਇਹਨਾਂ ਨੇ ਦੁਗਨੀ ਮਾਇਆ ਲਈ ਤਿਗਨੀ ਮਾਇਆ ਲਈ ਕਿਹਾ ਮਹਾਰਾਜ ਅਸੀਂ ਇੱਥੇ ਆਏ ਹਾਂ ਇੱਕ ਇੱਕ ਬੰਦਿਆਂ ਨੂੰ ਉੱਥੇ ਛੱਡ ਕੇ ਆਏ ਹਾਂ ਉਹਦਾ ਵੀ ਪੈਸਾ ਚਾਹੀਦਾ ਲਾਲਚ ਵੱਧ ਗਈ ਆ ਜਦੋਂ ਬੰਦੇ ਨੂੰ ਪਿਆਰਿਓ ਪੈਸੇ ਜਦੋਂ ਮਿਲਦੇ ਨਾ ਉਹਨਾਂ ਦੀਆਂ ਲਾਲਚਾਂ ਵੱਧ ਜਾਂਦੀਆਂ ਹਨ ਸੱਚ ਹੈ ਪਿਆਰਿਓ ਇਹ ਗੱਲ ਆਪਾਂ ਅਕਸਰ ਵੇਖਦੇ ਹਾਂ ਜਦੋਂ ਪੈਸਾ ਨਾ ਹੋਵੇ ਕੋਈ ਕਈ ਵਾਰੀ ਨਾ ਅਸੀਂ ਵੇਖਦੇ ਹਾਂ ਕਈ ਜਿਹੜੇ ਹਨ ਪੈਸਾ ਦੇਣ ਵਾਲੇ ਕਈ ਵਾਰੀ ਕਈ ਅਰਦਾਸਾਂ ਜਦੋਂ ਕਈਆਂ ਨੂੰ ਦਿੰਦੇ ਜਦੋਂ ਉਹ ਵਰਤਾਉਂਦੇ ਲੈਣ ਵਾਲਿਆਂ ਦੇ ਅੰਦਰ ਲਾਲਚ ਇੰਨੀ ਵੱਧ ਜਾਂਦੀ ਹੈ ਉਹ ਆ ਕਰਕੇ ਦੋ ਵਾਰ ਤਿੰਨ ਵਾਰੀ ਲੈ ਕਰ ਆ ਕਰਕੇ ਲੈ ਜਾਣਾ ਅਤੇ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਬਾਤਾਂ ਕਰਨੀਆਂ ਕਿ ਇਹਨੂੰ ਨਹੀਂ ਦਿੱਤਾ ਉਹਨੂੰ ਬੁਲਾਉਣਾ ਲਾਲਚ ਹੀ ਹੈ ਨਾ ਪਿਆਰਿਓ ਲਾਲਚ ਵੱਧ ਜਾਂਦੀ ਹੈ ਲਾਲਚਾਂ ਵੱਧ ਗਈਆਂ ਮਹਾਰਾਜ ਨੇ ਕਿਹਾ ਚਲੋ ਭਾਈ ਬੇਈਮਾਨੀ ਦੇ ਉੱਤਰੇ ਉਹ ਉਹਨਾਂ ਨੂੰ ਉਹ ਵੀ ਮਾਇਆ ਦੇ ਦਿੱਤੀ ਉਹ ਤੋਂ ਬਾਅਦ ਰਹਿੰਦਾ ਪੈਸਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉੱਥੇ ਗੁਪਤ ਖਜ਼ਾਨਾ ਜੋ ਅਸਥਾਨ ਮਹਾਰਾਜ ਜੀ ਨੇ ਉੱਥੇ ਦੱਬ ਦਿੱਤਾ ਇਹਨਾਂ ਨੂੰ ਪਤਾ ਚੱਲ ਗਿਆ ਕਿ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਖਜ਼ਾਨਾ ਪੈਸਾ ਜਿਹੜਾ ਹੈ ਉੱਥੇ ਗੁਪਤਸਰ ਦੇ ਵਿੱਚ ਗੁਪਤਸਰ ਉਹ ਅਸਥਾਨ ਦਾ ਨਾਮ ਹੈ ਮਹਾਰਾਜ ਜੀ ਨੇ ਜਦੋਂ ਉਹ ਪੈਸਾ ਉੱਥੇ ਗੁਪਤਸਰ ਦੇ ਵਿੱਚ ਰੱਖਿਆ ਫਿਰ ਬਾਅਦ ਦੇ ਵਿੱਚ ਅੱਧੀ ਰਾਤ ਨੂੰ ਗਏ ਪੂਰੀ ਉੱਥੇ ਪਟਾਈ ਕਰਨੀ ਕੀਤੀ ਪਿਆਰਿਓ ਇੱਕ ਟਕਾ ਵੀ ਜਿਹੜਾ ਇਹਨਾਂ ਨੂੰ ਪੱਲੇ ਨਹੀਂ ਪਿਆ ਹੱਥ ਨਹੀਂ ਆਇਆ ਜਦੋਂ ਦਿਨ ਚੜ੍ਹਿਆ ਫਿਰ ਬਾਅਦ ਦੇ ਵਿੱਚ ਸੰਗਤਾਂ ਨੇ ਕਹਿ ਦਿੱਤਾ ਮਹਾਰਾਜ ਇਹ ਦੇਖੋ ਪੈਸਾ ਲੈ ਲਿਆ ਆਪਣਾ ਤਾਂ ਲੈ ਲਿਆ ਮਹਿਤਾਨਾ ਲੈ ਲਿਆ ਨਜਾਇਜ਼ ਰੂਪ ਦੇ ਵਿੱਚ ਵੀ ਦੂਰੀ ਤੀਰੀ ਮਾਇਆ ਲੈ ਲਈ ਹੈ ਫਿਰ ਵੀ ਦੇਖੋ ਇਹਨਾਂ ਦੀ ਤ੍ਰਿਸ਼ਨਾ ਦੇ ਵਿੱਚ ਰੱਜ ਨਹੀਂ ਆਇਆ ਬੇਈਮਾਨ ਹੋ ਗਏ ਆਪ ਜੀ ਦਾ ਖਜ਼ਾਨਾ ਗੁਪਤਸਰ ਦਾ ਖਜ਼ਾਨਾ ਲੁੱਟਣ ਦੇ ਲਈ ਗਏ ਉੱਥੇ ਜਾ ਕਰਕੇ ਟੋਆ ਪੁੱਟਣਾ ਕੀਤਾ ਲੇਕਿਨ ਪ੍ਰਾਪਤ ਕੁਛ ਨਹੀਂ ਹੋਇਆ ਉਹ ਪਹਿਲੀ ਵਾਰ ਹੋਇਆ ਇੱਥੇ ਪਿਆਰਿਆ ਦੂਜੀ ਵਾਰ ਜੰਡਿਆਣਾ ਜਿਹੜਾ ਹੈ ਇੱਥੇ ਆ ਕਰਕੇ ਇਹਨਾਂ ਨੇ ਪਟਾਈ ਕਰਨੀ ਕੀਤੀ
1: ਇੱਕ ਦਿਨ ਡੱਲਾ ਨਿਸ਼ਾ ਮਝਾਰੀ
0: ਬਸ ਪਿਆਰਿਓ ਪਤਾ ਚੱਲ ਗਿਆ ਕਿ ਭਾਈ ਇਹ ਪੈਸਿਆਂ ਦੇ ਬੇਲੀ ਹਨ ਇਹ ਲਾਲਚੀ ਬੰਦੇ ਹਨ ਸਾਰਿਆਂ ਵਿੱਚ ਇਹਨਾਂ ਦਾ ਪਾਜ ਉਗੜ ਗਿਆ ਇੱਥੋਂ ਫਿਰ ਪ੍ਰਕਰਨ ਬਦਲ ਰਿਹਾ ਇੱਕ ਦਿਨ ਦੀ ਗੱਲ ਹੈ ਭਾਈ ਡੱਲਾ ਜਿਹੜਾ ਰਾਤ ਨੂੰ
1: ਸਿਪਰ ਖੜਕ ਦੋ ਨੋ ਹੱਥ ਧਾਰੀ
0: ਤੇ ਇਹਦੇ ਮਨ ਦੇ ਵਿੱਚ ਆਇਆ ਦੇਖੋ ਪਿਆਰਿਓ ਉਹਦੀ ਸ਼ਰਧਾ ਇਹ ਇਲਾਕੇ ਦਾ ਹਾਕਮ ਸਭ ਤੋਂ ਵੱਡਾ ਰਾਜਾ ਰਜਵਾੜਾ ਕਿੰਨੀ ਤਗੜੀ ਉਹਦੀ ਤਾਕਤ ਹੋਵੇਗੀ ਪਿਆਰਿਓ ਜੋ ਸਿੱਧਾ ਵਜ਼ੀਰ ਖਾਨ ਜਿਹੜਾ ਉਹਨੂੰ ਚੈਲੰਜ ਕਰ ਰਿਹਾ ਵਜ਼ੀਰ ਖਾਨ ਇਹਨੂੰ ਕਹਿੰਦਾ ਕਿ ਮਹਾਰਾਜ ਨੂੰ ਹਵਾਲੇ ਕਰ ਕਹਿੰਦਾ ਲੈ ਜੇ ਤੇਰੇ ਅੰਦਰ ਦਮ ਹੈ ਫੌਜਾਂ ਲੈ ਕਰਕੇ ਆ ਤੈਨੂੰ ਮੈਂ ਜੰਗ ਦੇ ਮੈਦਾਨ ਦੇ ਵਿੱਚ ਵੇਖਾਂਗਾ ਕੋਈ ਛੋਟਾ ਮੋਟਾ ਬੰਦਾ ਨਹੀਂ ਹੈ ਪਿਆਰਿਓ ਬਹੁਤ ਤਗੜਾ ਬੰਦਾ ਸਾਰਾ ਇਹ ਜੰਗਲ ਦੇਸ਼ ਦਾ ਇਲਾਕਾ ਉਹਦਾ ਇਹ ਰਾਜਾ ਹੈ ਉਹਦਾ ਇਹ ਸਰਮੌਰ ਹੈ ਇੰਨਾ ਵੱਡਾ ਰਾਜਾ ਲੇਕਿਨ ਮਨ ਦੇ ਵਿੱਚ ਭਾਵਨਾ ਪਿਆਰਿਓ ਕਿੰਨੀ ਨਿਮਰਤਾ ਵਾਲੀ ਹੈ ਤੇ ਇਹਨੇ ਵੇਖਿਆ ਜਦੋਂ ਗੁਰੂ ਕੇ ਸਿੰਘ ਜਿਹੜੇ ਹਨ ਪਹਿਰੇਦਾਰ ਪਾਰੂਰੇ ਜਿਹੜੇ ਹਨ ਤੇ ਉੱਥੇ ਸਤਿਗੁਰੂ ਮਹਾਰਾਜ ਜੀ ਦੇ ਦਰ ਕਰਦੇ ਉੱਤੇ ਚੋਬ ਇਹ ਲੈ ਕਰਕੇ ਪੈਰਾ ਦਿੰਦੇ ਹਨ ਇਹਦੇ ਮਨ ਦੇ ਵਿੱਚ ਵੀ ਆਇਆ ਕਿ ਮਨਾ ਮੈਂ ਵੀ ਇਹ ਸੇਵਾ ਕਰਨਾ ਕਰਾਂ ਕਿਉਂਕਿ ਸਾਧ ਸੰਗਤ ਜੀ ਯਾਦ ਰੱਖੋ ਸਤਿਗੁਰੂ ਮਹਾਰਾਜ ਜੀ ਦਾ ਇਹ ਦਰ ਘਰ ਜਿਹੜਾ ਨਾ ਤੇ ਇਸ ਦਰ ਘਰ ਦੀਆਂ ਸੇਵਾਵਾਂ ਜਿਹੜੀਆਂ ਹਨ ਜੇ ਵੇਖਿਆ ਜਾਵੇ ਬਾਹਰੀ ਤੌਰ 'ਤੇ ਜੇ ਵੇਖਿਆ ਜਾਵੇ ਪਿਆਰਿਓ ਇਹੋ ਜਿਹੇ ਕੰਮ ਹਨ ਜੋ ਆਪਾਂ ਖੁਦ ਆਪਣੇ ਘਰਾਂ ਦੇ ਵਿੱਚ ਵੀ ਆਪਣੇ ਨਿੱਜੀ ਵਰਤੋਂ ਦੇ ਵਿੱਚ ਵੀ ਨਹੀਂ ਕਰਦੇ ਹਨ ਪੈਸਾ ਬੰਦੇ ਕੋਲ ਜ਼ਿਆਦਾ ਆ ਜਾਵੇ ਉਹ ਬੰਦਾ ਕਹਿੰਦਾ ਜੀ ਮੈਂ ਆਪਣੀ ਥਾਲ ਵੀ ਨਹੀਂ ਚੁੱਕਣੀ ਹੈ ਕਿਹੜਾ ਬੰਦਾ ਪਿਆਰਿਓ ਆਪਣੀਆਂ ਥਾਲਾਂ ਆਪਾਂ ਮਾਂਜਦੇ ਹਾਂ ਕਿਹੜਾ ਬੰਦਾ ਪਿਆਰਿਓ ਚਾਰ ਦੰਬੜੇ ਆ ਗਏ ਆਪਾਂ ਆਪਣੇ ਘਰ ਦੇ ਵਿੱਚ ਬੌਕਰ ਥੋੜ੍ਹੀ ਦਿੰਦੇ ਹਾਂ ਝਾੜੂ ਥੋੜ੍ਹੀ ਦਿੰਦੇ ਹਾਂ ਕੋਈ ਬੰਦਾ ਜਿਹੜਾ ਆਪਾਂ ਆਪਣੇ ਵੀ ਪਿਆਰਿਓ ਬੂਟ ਪਾਉਣੇ ਹੋਣ ਚੱਪਲ ਨੂੰ ਆਪਾਂ ਹੱਥ ਨਹੀਂ ਲਾਉਂਦੇ ਹਾਂ ਛੇਤੀ ਕਰਕੇ ਇਹ ਕਰਦੇ ਨਾ ਪਿਆਰਿਓ ਆਪਾਂ ਲੇਕਿਨ ਜਦੋਂ ਉਹੀ ਗੁਰੂ ਘਰ ਦੇ ਵਿੱਚ ਆਉਂਦਾ ਨਾ ਪਿਆਰਿਓ ਤੇ ਇਹ ਦਰ ਘਰ ਜਿਹੜਾ ਹੈ ਹੋਏ ਨਿਮਾਣਾ ਟਹਿ ਪਵੇ ਦਰਗਹ ਮਾਣ ਨਿਮਾਣਾ ਪਾਵੇ ਇਹ ਜਿਹੜੀਆਂ ਸੇਵਾਵਾਂ ਜਿਹੜੀਆਂ ਪਿਆਰਿਓ ਨਿਮਾਣਤਾ ਦੀਆਂ ਸੇਵਾਵਾਂ ਹਨ ਜਿੰਨੀਆਂ ਵੀ ਆਪ ਜੀ ਸੇਵਾਵਾਂ ਵੇਖੋ ਤੇ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਝਾੜੂ ਨਹੀਂ ਦਿੰਦੇ ਲੇਕਿਨ ਗੁਰੂ ਘਰ ਦੇ ਵਿੱਚ ਵੱਡਾ ਵੱਡਾ ਮਾਇਆਧਾਰੀ ਆ ਕਰਕੇ ਝਾੜੂ ਦੀ ਸੇਵਾ ਕਰਦਾ ਆਪਾਂ ਪਿਆਰਿਓ ਆਪਣਾ ਜੂਠਾ ਜਿਹੜਾ ਜੂਠਾ ਭਾਂਡਾ ਆਪਾਂ ਨਹੀਂ ਚੱਕਦੇ ਹਾਂ ਲੇਕਿਨ ਗੁਰੂ ਕਰਕੇ ਲੰਗਰਾਂ ਦੇ ਵਿੱਚ ਦੇਖੋ ਵੱਡੇ ਵੱਡੇ ਧਨਾੜ ਸ਼ਾਹੂਕਾਰ ਬੰਦੇ ਪਿਆਰਿਓ ਵੇਖਿਆ ਜਾਵੇ ਅਰਬਾਂ ਖਰਬਾਂ ਦੇ ਮਾਲਕ ਉਹ ਆ ਕਰਕੇ ਲੰਗਰਾਂ ਦੇ ਵਿੱਚ ਤੇ ਜੂਠੇ ਭਾਂਡਿਆਂ ਦੀ ਉਹ ਸੇਵਾ ਕਰਦੇ ਵੱਡੇ ਵੱਡੇ ਧਨਪਤੀ ਉਹ ਪਿਆਰਿਓ ਆਪਣੇ ਪਾਵੇ ਕੇ ਜੋੜੇ ਨੂੰ ਉਹ ਕਦੇ ਹੱਥ ਨਾ ਲਾਉਣ ਲੇਕਿਨ ਗੁਰੂ ਕੀ ਸੰਗਤ ਦੇ ਜੋੜੇ ਜਿਹੜੇ ਹਨ ਜੋੜਿਆਂ ਨੂੰ ਝਾੜਦੇ ਹਨ ਉਹਦੀਆਂ ਸੇਵਾਵਾਂ ਕਰਦੇ ਹਨ ਇਹੀ ਤਾਂ ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਤੱਪੜ ਝਾੜ ਵਿਛਾਏ ਧੂੜੀ ਨਹਾਇਆ ਇਹ ਪਿਆਰਿਓ ਸੇਵਾ ਦਾ ਇਸ਼ਨਾਨ ਹੈ, ਤੱਪੜਾਂ ਨੂੰ ਝਾੜਨਾ ਤੇ ਬੋਕਰ ਦੇਣਾ ਧੂੜੀ ਦੇ ਵਿੱਚ, ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਗੁਰੂ ਘਰ ਦੇ ਵਿੱਚ ਪਿਆਰਿਓ ਜੋ ਇਸ ਤਰ੍ਹਾਂ ਸੇਵਾ ਕਰਦਿਆਂ ਹੋਇਆਂ, ਜਿਨ੍ਹਾਂ ਦੇ ਵਸਤਰ ਲਿਬੜੇ ਜਾਂਦੇ ਹਨ, ਲੇਕਿਨ ਆਪਾਂ ਬਾਹਰੀ ਤੌਰ 'ਤੇ ਕੋਈ ਬੋਲੇ ਕਿ ਨਹੀਂ ਜੀ ਇਹ ਬੰਦਾ ਲਿਬੜਿਆ ਹੋਇਆ ਹੈ, ਲੇਕਿਨ ਦਰਗਾਹ ਦੇ ਵਿੱਚ ਧੂੜੀ ਵਿੱਚ ਲੁੜੰਦੜੀ ਸੋਹਾਂ, ਉਹ ਧੂੜੀ ਘੱਟੇ ਦੇ ਵਿੱਚ ਗੰਦਗੀ ਦੇ ਵਿੱਚ ਜੂਠਣ ਦੇ ਵਿੱਚ ਲਿਬੜੇ ਹੋਏ ਵੀ ਪਿਆਰਿਓ ਦਰਗਾਹ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਦਰਗਾਹ ਦੇ ਵਿੱਚ ਇਹ ਚੰਗੇ ਚੰਗੇ ਵਸਤਰ ਜਿਹੜੇ ਹਨ ਵਧੀਆ ਇਤਰ ਫੁਲੇ ਲਾ ਕਰਕੇ, ਇਹ ਵਸਤਰਾਂ ਦੀ ਸੋਭਾ ਨਹੀਂ, ਉੱਥੇ ਸੇਵਾਦਾਰਾਂ ਦੀ ਸੇਵਾ ਦੀ ਸੋਭਾ ਹੁੰਦੀ ਹੈ। ਸੋ ਇਹ ਸੇਵਾਵਾਂ ਜਿਹੜੀਆਂ, ਇਹ ਦਰਬਾਨ ਪਹਿਰੇਦਾਰ ਅੱਜ ਵੀ ਦੇਖੋ ਤਖ਼ਤ ਸਾਹਿਬ ਜੀ ਦੇ ਵਿੱਚ ਪਿਆਰਿਓ ਸਵੇਰੇ ਸ਼ਾਮ ਨੂੰ ਜਦੋਂ ਕਵਾੜ ਖੁੱਲ੍ਹਦੇ ਹਨ, ਕਈ ਗੁਰਮੁਖ ਪਿਆਰੇ ਪਿਆਰਿਓ ਉਹਨਾਂ ਦੀ ਭਾਵਨਾ ਹੁੰਦੀ ਹੈ ਕਿ ਆਪਾਂ ਵੀ ਇਹਨੂੰ ਦਰਬਾਨ ਦੀ ਸੇਵਾ ਬੋਲਦੇ ਹਨ, ਪਹਿਰੇਦਾਰ ਦੀ ਸੇਵਾ। ਚੋਬ ਲੈ ਕਰਕੇ, ਬਰਸ਼ਾ ਲੈ ਕਰਕੇ ਖੜਨਾ, ਪਹਿਰਾ ਦੇਣਾ ਹੈ, ਇਹ ਬਹੁਤ ਵੱਡੀਆਂ ਸੇਵਾਵਾਂ ਹੈ ਪਿਆਰਿਓ, ਨਿਮਰਤਾ ਵਾਲੀਆਂ, ਲੇਕਿਨ ਹੈ ਬਹੁਤ ਵੱਡੀਆਂ ਇਹ ਸੇਵਾਵਾਂ। ਸੋ ਭਾਈ ਡੱਲੇ ਦੇ ਮਨ ਵਿੱਚ ਵੀ ਆਇਆ

0: ਦਿੱਤਾ, ਸਾਰੇ ਸੇਵਾਦਾਰਾਂ ਨੂੰ ਕਹਿ ਦਿੱਤਾ ਕਿ ਭਾਈ ਮੈਂ ਗੁਰੂ ਮਹਾਰਾਜ ਜੀ ਦੇ ਪੈਰੇ ਦੀ ਸੇਵਾ ਕਰਨੀ ਪਿਆਰਿਓ। ਵੱਡਾ ਰਾਜਾ, ਵੱਡਾ ਹਾਕਮ, ਜਿਹਦੇ ਹੁਕਮ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੇ ਉਹਦੇ ਇਸ਼ਾਰੇ ਦੇ ਵਿੱਚ ਫੌਜਾਂ ਚੱਲਦੀਆਂ, ਲੇਕਿਨ ਅੱਜ ਪਿਆਰਿਓ ਉਹੀ ਭਾਈ ਡੱਲਾ ਜਿਹੜਾ ਹੱਥ ਦੇ ਵਿੱਚ ਭਾਲਾ ਵਰਸ਼ਾ ਰੱਖ ਲਿਆ, ਕਮਰ ਕੱਸੇ ਗਾਤਰੇ ਸ੍ਰੀ ਸਾਹਿਬ ਸਜਾਈ ਢਾਲ ਰੱਖ ਲਈ, ਬੰਦੂਕ ਰੱਖ ਕਰਕੇ ਸਤਿਗੁਰੂ ਮਹਾਰਾਜ ਜੀ ਰਾਤ ਨੂੰ ਜਿੱਥੇ ਵਿਰਾਜਮਾਨ ਹੁੰਦੇ ਸਾਰੀ ਰਾਤ ਪਿਆਰਿਓ ਪਹਿਰਾ ਦਿੰਦਾ ਹੈ।
1: ਪਹਿਰਾ ਦਿਓ ਸੁਚੇਤੀ ਲਹਿਓ,
0: ਬਹੁਤ ਸੁਚੇਤ ਹੋ ਕਰਕੇ ਨਾਮ ਬਾਣੀ ਦਾ ਸਿਮਰਨ ਕਰਦਿਆਂ ਕਰਦਿਆਂ ਇਹਨੇ ਜਦੋਂ ਪਹਿਰਾ ਦੇਣਾ ਕੀਤਾ,
1: ਮਾਰੋ ਹੇਰ ਪ੍ਰਭ ਰਹੇ ਹਟਾਏ,
0: ਤੇ ਗੁਰੂ ਮਹਾਰਾਜ ਜੀ ਨੇ ਜਦੋਂ ਵੇਖਿਆ ਅੱਧੀ ਰਾਤ ਨੂੰ, ਮਹਾਰਾਜ ਨੇ ਕਿਹਾ ਕਿ ਭਾਈ ਰਾਜਾ ਹੈ, ਮਹਾਰਾਜ ਜੀ ਨੇ ਕਿਹਾ ਭਾਈ ਰਾਜਨ ਤੂੰ ਰਾਜਾ ਹੈ ਭਾਈ, ਇਹ ਤਾਂ ਸੇਵਾਦਾਰਾਂ ਦੇ ਕੰਮ ਹਨ, ਤੂੰ ਇਹ ਕੰਮ ਨਾ ਕਰ ਭਾਈ, ਤੂੰ ਜਾ ਆਰਾਮ ਕਰਨਾ ਕਰ, ਸੇਵਾਦਾਰਾਂ ਨੂੰ ਲਾ।
1: ਆਪਣੇ ਥਾਂ
0: ਮਹਾਰਾਜ ਨੇ ਕਿਹਾ ਕਿ ਭਾਈ ਤੂੰ ਜਾ, ਅੱਧੀ ਰਾਤ ਹੋ ਗਈ, ਰੋਜ਼ ਅਸੀਂ ਵੇਖਦੇ ਹਾਂ ਸਾਰੀ ਰਾਤ ਰਾਤ ਤੂੰ ਪੈਰਾ ਲਾਉਂਦਾ ਹੈ, ਚੱਲ ਅੱਧੀ ਰਾਤ ਤਾਂ ਲਾ ਲਿਆ, ਦੋ ਚਾਰ ਘੰਟੇ ਲਾ ਲਿਆ, ਜਾ ਕਰਕੇ ਵਿਸ਼ਰਾਮ ਕਰਨਾ ਕਰ।
1: ਪ੍ਰਭ ਸੇਵ ਕਰੋ ਮੈਂ ਆਜ,
0: ਇਹ ਵਾਰ ਵਾਰ ਇਹੀ ਬੇਨਤੀ ਕਰਦਾ, ਨਹੀਂ ਸਤਿਗੁਰੂ ਮਹਾਰਾਜ ਦੁਬਾਰਾ ਕਦੋਂ ਇਹ ਮੌਕਾ ਮਿਲੇਗਾ, ਮੈਂ ਪੂਰੀ ਸੇਵਾ ਕਰਾਂਗਾ।
1: ਮੈਂ ਸੋਵਾਂ ਮੈਂ ਪਿਖੋਂ ਸਮਾਜ,
0: ਤੇ ਨਹਿ ਸੋਵਾਂ ਭਾਵ ਕਿ ਸਮਾਜ ਜਿਹੜਾ ਹੈ ਇਹ ਤਾਂ ਚੱਲਦੇ ਰਹਿਣਾ ਮਹਾਰਾਜ, ਲੇਕਿਨ ਆਪ ਜੀ ਵਾਰ ਵਾਰ ਤੁਹਾਡੀ ਸੇਵਾ ਵਾਰ ਵਾਰ ਥੋੜੀ ਪ੍ਰਾਪਤ ਹੋਵੇਗੀ, ਇਸ ਕਰਕੇ ਮੈਂ ਰਾਜ ਰਾਜ ਕਰਕੇ ਜਦੋਂ ਤੱਕ ਆਪ ਜੀ ਇਸ ਧਰਤੀ ਤੇ ਹੋ ਮੈਂ ਰਾਜ ਰਾਜ ਕਰਕੇ ਆਪ ਜੀ ਦੀ ਸੇਵਾ ਕਰਨਾ ਚਾਹੁੰਦਾ ਹਾਂ। ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਫਿਰ ਦ੍ਰਿੜਤਾ ਦੇ ਨਾਲ ਪੈਰੇ ਦੇ ਵਿੱਚ ਲੱਗ ਗਿਆ।
1: ਗੁਰੂ ਜਪਿਓ ਪ੍ਰੇਮ ਮਹਿ
0: ਸਾਰੀ ਰਾਤ ਪਿਆਰਿਓ, ਦੇਖੋ ਪੈਰੇਦਾਰਾਂ ਦੇ ਲਈ ਜੋ ਗੁਰੂ ਮਹਾਰਾਜ ਜੀ ਨੇ ਇੱਥੇ ਇਤਿਹਾਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ, ਜਦੋਂ ਆਪਾਂ ਪਿਆਰਿਓ ਇਹ ਕਰਦੇ ਨਾ ਸੇਵਾਵਾਂ ਕਰਦੇ ਹਨ, ਜਿੱਥੇ ਮਰਜ਼ੀ ਤੁਸੀਂ ਪੈਰੇ ਦੀ ਸੇਵਾ ਜੋ ਮਰਜ਼ੀ ਸੇਵਾ ਕਰਦੇ ਹੋਣ, ਤੇ ਪਿਆਰਿਓ ਜਦੋਂ ਇਕਾਂਤ ਦਾ ਸਮਾਂ ਮਿਲੇ ਨਾ, ਉਹ ਸਮਾਂ ਖੁੰਝਾਉਣਾ ਨਹੀਂ ਚਾਹੀਦਾ ਹੈ, ਉਹ ਸਮੇਂ ਦਾ ਲਾਹਾ ਲੈਣਾ ਚਾਹੀਦਾ। ਜੇ ਪੈਰੇਦਾਰ ਹੋ, ਜੇ ਰਾਤ ਬਿਰਾਤ ਦੀ ਡਿਊਟੀ ਹੈ, ਕੋਈ ਵੀ ਦਿਨ ਦੀਆਂ ਵੀ ਡਿਊਟੀਆਂ ਜੇ ਵੇਲ ਹੈ ਨਾ ਪਿਆਰਿਓ, ਤੇ ਉਸ ਵੇਲੇ ਸਮੇਂ ਨੂੰ ਸਾਂਭ ਲੈਣਾ ਚਾਹੀਦਾ, ਗੁਰਬਾਣੀ ਦਾ ਪਾਠ ਕਰਨਾ ਚਾਹੀਦਾ, ਮੂਲ ਮੰਤਰ ਦਾ ਗੁਰਮੰਤਰ ਦਾ ਸਿਮਰਨ ਕਰਨਾ ਚਾਹੀਦਾ। ਕਈ ਵਾਰੀ ਵੇਖੀਦਾ ਪਿਆਰਿਓ ਕਈ ਗੁਰੂ ਘਰ ਦੇ ਪੈਰੇਦਾਰ ਟਹਿਲੂਏ ਜਿਹੜੇ ਹਨ ਸੇਵਾਦਾਰ, ਨੌਕਰੀ ਚਾਕਰੀ ਕਰਨ ਵਾਲੇ, ਉਹ ਨੌਕਰੀਆਂ ਚਾਕਰੀਆਂ ਵੀ ਕਰਦੇ ਤੇ ਜਦੋਂ ਸਮਾਂ ਮਿਲਦਾ ਪਿਆਰਿਓ ਉਹ ਮਾਲਾ ਹੁੰਦੀ ਹੈ ਹੱਥ ਦੇ ਵਿੱਚ, ਗੁਰੂ ਗੁਰੂ ਜਪਦੇ ਹਨ, ਸਿਮਰਨ ਕਰਦੇ ਹਨ, ਬਾਣੀ ਦਾ ਵੱਧ ਤੋਂ ਵੱਧ ਜਾਪ ਕਰਦੇ। ਇਹਨੂੰ ਬੋਲਦੇ ਇੱਕ ਪੰਥ ਦੋ ਕਾਜ। ਸਮਾਂ ਪਿਆਰਿਓ ਤੁਹਾਨੂੰ ਆਪਾਂ ਕਹਿੰਦੇ ਨਾ ਵਿਹਲੇ ਹੋ ਕਰਕੇ ਸਮਾਂ ਕਦੇ ਵੀ ਨਹੀਂ ਮਿਲੇਗਾ। ਕਈ ਵਾਰੀ ਇਹ ਵੀ ਵੇਖੀਦਾ ਪਿਆਰਿਓ ਕਈ ਬੰਦੇ ਡਿਊਟੀਆਂ ਦੇ ਉੱਤੇ ਹੁੰਦੇ ਹਨ, ਸੇਵਾ ਦਾ ਪੈਰੇ ਆਦਿਕ ਜੋ ਵੀ ਇਹ ਚੱਲਦੀ, ਲੇਕਿਨ ਪਿਆਰਿਓ ਆਪਣੀ ਇਮਾਨਦਾਰੀ ਨਾਲ ਡਿਊਟੀ ਵੀ ਜੋ ਹੈ, ਜੋ ਰਿਜਕ ਲਾਈ ਹੈ ਉਹ ਵੀ ਕੰਮ ਨਹੀਂ ਕਰਨਾ। ਜੇ ਕਰਦੇ ਵੀ ਤੇ ਪਿਆਰਿਓ ਗੰਦੇ ਗੀਤ ਆਦਿਕ, ਆ ਮੋਬਾਈਲ ਆਦਿਕ ਅੱਜ ਤਾਂ ਬਹੁਤ ਚੱਲ ਪਿਆ, ਉਹੀ ਲੈ ਕਰਕੇ ਪਿਆਰਿਓ ਕਈ ਕਈ ਘੰਟੇ ਵੇਖੀ ਜਾਣਾ, ਉਹਦੇ ਨਾਲੋਂ ਪਿਆਰਿਓ ਜੇ ਥੋੜ੍ਹਾ ਵੀ ਸਮਾਂ ਤੇ ਥੋੜ੍ਹਾ ਵੀ ਸਮਾਂ ਅੱਧਾ ਇੱਕ ਘੰਟਾ ਵੀ ਸਮਾਂ ਪਿਆਰਿਓ ਆਪਾਂ ਆਪਣੀ ਡਿਊਟੀ ਦੇ ਵਿੱਚੋਂ ਸੇਵਾ ਕਰਦੇ ਕਰਦੇ ਪਹਿਰਾ ਦਿੰਦੇ ਦਿੰਦੇ ਜੇ ਅੱਧਾ ਇੱਕ ਘੰਟਾ ਵੀ ਸਮਾਂ ਜੇ ਆਪਾਂ ਨੇ ਬਾਣੀ ਪੜ ਲਈ, ਸਿਮਰਨ ਕਰ ਲਿਆ, ਤੇ ਪਿਆਰਿਓ ਉਹ ਸਾਡੇ ਲਈ ਲਾਹੇਵੰਦ ਹੋਵੇਗਾ। ਫਿਰ ਪਿਆਰਿਓ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਉੱਠੇ ਹਨ, ਵੇਖਦੇ ਕਿ ਭਾਈ ਡੱਲਾ ਜਿਹੜਾ ਉਸ ਤਰ੍ਹਾਂ ਹੀ ਤਿਆਰ ਪ੍ਰਤਿਆਰ ਹੋ ਕਰਕੇ ਪਹਿਰਾ ਦੇ ਰਿਹਾ, ਸਤਿਗੁਰੂ ਮਹਾਰਾਜ ਉਹਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਬਚਨ ਪਏ ਕਰਦੇ ਹਨ।
1: ਮਨਕਾਮਨ ਜੋ
0: ਮਹਾਰਾਜ ਜੀ ਨੇ ਕਿਹਾ, ਭਾਈ ਡੱਲਿਆ ਜੋ ਤੈਨੂੰ ਚਾਹੀਦਾ ਨਾ ਤੂੰ ਮੰਗ ਲੈਣਾ ਕਰ,
1: ਆਨੰਦ ਮਹਿਸੂਸ
0: ਅਸੀਂ ਆਨੰਦ ਦੇ ਵਿੱਚ ਹਾਂ ਭਾਈ, ਜੋ ਤੂੰ ਬਚਨ ਕਰੇਗਾ ਅਦੇ ਵਸਤੂ ਕੋਈ ਨਹੀਂ ਰਵੇਗੀ, ਤੇਰੇ ਸਾਰੇ ਬਚਨਾਂ ਨੂੰ ਪੂਰੇ ਕਰਾਂਗੇ।
1: ਤੇ
0: ਉਸ ਵੇਲੇ ਭਾਈ ਡੱਲਾ ਬੋਲਦਾ, ਸਤਿਗੁਰੂ ਮਹਾਰਾਜ ਜਿੱਥੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਵਾਸਾ ਜਿਹੜਾ ਸਰੀਰ ਦਾ ਵਾਸਾ ਤਾਂ ਪਿਆਰਿਓ ਧਰਤੀ ਦੇ ਉੱਤੇ ਹੈ, ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਆਤਮਾ ਦਾ ਵਾਸਾ ਆਪਾਂ ਕਹਿ ਸਕਦੇ ਹਾਂ ਸੱਚ ਖੰਡ ਵਸੈ ਨਿਰੰਕਾਰ, ਨਿਰੰਕਾਰ ਦਾ ਵਾਸਾ ਪਿਆਰਿਓ ਸੱਚ ਖੰਡ ਦੇ ਵਿੱਚ, ਗੁਰੂ ਮਹਾਰਾਜ ਜੀ ਦੀ ਆਤਮਕ ਰੂਪ ਦੇ ਵਿੱਚ ਵਾਸਾ ਸੱਚ ਖੰਡ ਦੇ ਵਿੱਚ ਹੁੰਦਾ ਹੈ। ਇਹਨੇ ਬਚਨ ਕੀਤਾ ਜਿੱਥੇ ਸੱਚਖੰਡ ਦੇ ਵਿੱਚ ਆਪ ਜੀ ਦਾ ਵਾਸਾ ਹੈ ਸਤਿਗੁਰੂ ਜੀਓ
1: ਪੀੜੀ ਕਹੋ ਮੋਹੇ ਦਿਓ ਥਾਨਾ
0: ਸਤਿਗੁਰੂ ਮਹਾਰਾਜ ਉੱਥੇ ਨਾ ਮੈਨੂੰ ਨਿੱਕੀ ਜੀ ਪੀੜੀ ਜਿਹੜੀ ਹੈ ਪਿਆਰਿਓ ਅੱਜ ਤਾਂ ਇਹ ਪੀੜੀਆਂ ਜਿਹੜੀਆਂ ਉਹ ਤਾਂ ਖਤਮ ਹੀ ਹੋ ਗਈਆਂ ਇਹ ਛੋਟੀ ਜੀ ਚੌਪਾਈ ਹੁੰਦੀ ਹੈ ਬੈਠਣ ਦੇ ਲਈ ਪਿਆਰਿਓ ਤੇ ਬਹੁਤ ਉਹਨੂੰ ਪੀੜੀ ਬੋਲਦੇ ਹਨ ਇਹਨੇ ਬਚਨ ਕਰਨਾ ਕੀਤਾ ਬਸ ਸਤਿਗੁਰੂ

0: ਨੂੰ ਆਪ ਜੀ ਆਪਣੇ ਚਰਨਾਂ ਦੇ ਨਾਲ ਰੱਖਣਾ ਕਰੋ।
1: ਨਮੋ ਉਰਮੈ ਇਸ਼
0: ਹੋਈ। ਇਸ ਤੋਂ ਇਲਾਵਾ ਸਤਿਗੁਰੂ ਮਹਾਰਾਜ ਮੇਰੇ ਮਨ ਦੇ ਵਿੱਚ ਕੋਈ ਇੱਛਾ ਕੋਈ ਖੁਆਇਸ਼ ਨਹੀਂ ਹੈ।
1: ਗੁਰੂ
0: ਸੁਣ ਕਰਕੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ

0: ਨੂੰ ਉੱਥੇ ਦਰਗਾਹ ਦੇ ਵਿੱਚ ਮਹਿਲ ਬਣਾ ਕੇ ਦੇਵਾਂਗੇ, ਪੱਕੇ ਤੌਰ ਦੇ ਉੱਤੇ ਤੇਰਾ ਨਿਵਾਸ ਹੋਵੇਗਾ, ਲੇਕਿਨ ਉਹਦੇ ਲਈ ਤੈਨੂੰ ਸਾਡਾ ਬਚਨ ਮੰਨਣਾ ਪਵੇਗਾ। ਕਹਿਣ ਲੱਗਾ ਕੀ ਹੈ ਸਤਿਗੁਰੂ ਮਹਾਰਾਜ? ਮਹਾਰਾਜ ਨੇ ਕਿਹਾ ਪੀ ਵਾਹੋ ਪਾਹੁਲ ਖੰਡੇ ਤਹਾਰ ਹੋਏ ਜਨਮ ਸੋਹੇਲਾ, ਤੂੰ ਖੰਡੇ ਦੀ ਧਾਰ ਦੇ ਵਿੱਚੋਂ ਅੰਮ੍ਰਿਤ ਜੋ ਪ੍ਰਾਪਤ ਹੋਵੇਗਾ, ਖੰਡੇ ਬਾਟੇ ਦਾ ਤੂੰ ਅੰਮ੍ਰਿਤ ਛਕਣਾ ਕਾਰਾ।
1: ਡੱਲੇ ਤੇ ਡੱਲ ਸਿੰਘ ਕਹਾਵਾ,
0: ਤੇ ਆਹ ਤੈਨੂੰ ਨਾ ਭਾਈ ਡੱਲਾ ਡੱਲਾ ਬੋਲਦੇ ਸਾਨੂੰ ਚੰਗਾ ਨਹੀਂ ਲੱਗਦਾ, ਭਾਈ ਤੇਰਾ ਨਾਮ ਅਸੀਂ ਭਾਈ ਡੱਲਾ ਡੱਲਾ ਨਹੀਂ ਭਾਈ ਡੱਲ ਸਿੰਘ ਰੱਖਣਾ ਚਾਹੁੰਦੇ ਹਾਂ, ਤੇਰਾ ਨਾਮ ਡੱਲ ਸਿੰਘ ਕਰਕੇ ਅਸੀਂ ਰੱਖਣਾ ਚਾਹੁੰਦੇ ਹਾਂ।
1: ਗੁਰੂ ਘਰ ਕੋ ਸਿਦਕ ਕਮਾਵੋ,
0: ਤੇ ਤੂੰ ਨੇ ਤਾਂ ਬਹੁਤ ਜ਼ਿਆਦੀ ਗੁਰੂ ਘਰ ਦੀ ਸਿਦਕ ਕਮਾਉਣੀ ਕੀਤੀ, ਹੁਣ ਅੰਮ੍ਰਿਤ ਪਾਨ ਕਰ, ਸਿੰਘ ਸਜ ਕਰਕੇ ਤੂੰ ਸਿਦਕ ਕਮਾਉਣਾ ਕਰ।
1: ਹੁਣ ਕਰ ਜੋਰ ਕਹਿਓ ਹਿਤ ਦੇ
0: ਚਿਤ, ਉਹ ਤੋਂ ਬਾਅਦ ਪਿਆਰਿਓ ਦੇਖੋ ਉਹਨੇ ਹੱਥ ਜੋੜ ਕਰਕੇ ਬਚਨ ਕਰਨਾ ਕੀਤਾ।
1: ਮੈਂ ਤੂੰ ਬਹੁਤ ਛਕਿਓ ਹੈ ਅੰਮ੍ਰਿਤ,
0: ਦੇਖੋ ਭਾਵਨਾ ਵਾਲਾ ਹੈ ਪਿਆਰਿਓ। ਉਹ ਕਹਿੰਦਾ ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਛਕ ਲੈ, ਤੇ ਉਹ ਬਚਨ ਕਰਦਾ ਸਤਿਗੁਰੂ ਮਹਾਰਾਜ ਮੈਂ ਤਾਂ ਬਹੁਤ ਜ਼ਿਆਦਾ ਅੰਮ੍ਰਿਤ ਛਕਣਾ ਕੀਤਾ।
1: ਬੋਲੇ ਕਬ ਕਿਸ ਤੇ ਛਕ,
0: ਮਹਾਰਾਜ ਜੀ ਪਿਆਰਿਓ ਜਿਹਨੂੰ ਕਹਿੰਦੇ ਨਾ ਅਸਚਰਜ ਵਾਚਕ ਸ਼ਬਦ, ਜਦੋਂ ਬੰਦਾ ਅਸਚਰਜ ਵਿੱਚ ਆ ਕਰਕੇ ਕਹਿੰਦਾ ਹੈ ਇਹ ਕਦੋਂ ਹੋ ਗਿਆ ਕਰਕੇ, ਮਹਾਰਾਜ ਜੀ ਨੇ ਉਹਨੂੰ ਕਿਹਾ ਅੰਮ੍ਰਿਤ ਛਕ। ਉਹਨੇ ਕਿਹਾ ਸਤਿਗੁਰੂ ਮਹਾਰਾਜ ਮੈਂ ਤਾਂ ਬਹੁਤ ਜ਼ਿਆਦਾ ਅੰਮ੍ਰਿਤ ਛਕਿਆ ਹੋਇਆ। ਮਹਾਰਾਜ ਜੀ ਆਸ਼ਚਰਜ ਵਿੱਚ ਆ ਕਰਕੇ ਕਹਿਣ ਲੱਗੇ ਹੈ ਭਾਈ ਤੂੰ ਨੇ ਕਦੋਂ ਅੰਮ੍ਰਿਤ ਜਿਹੜਾ ਕਿਹੜਾ ਅੰਮ੍ਰਿਤ ਜਿਹੜਾ ਛਕਣਾ ਕੀਤਾ ਸਾਨੂੰ ਵੀ ਤਾਂ ਦੱਸ।
1: ਲਖਿਓ ਕੂਰ ਕਿਉਂ ਬਕੇ,
0: ਤੇ ਐਵੇਂ ਤੂੰ ਝੂਠਾ ਬਚਨ ਕਿਉਂ ਕਰਦਾ, ਕਿਉਂਕਿ ਅੰਮ੍ਰਿਤ ਤਾਂ ਅਸੀਂ ਦੇਣਾ, ਤੈਨੂੰ ਤਾਂ ਅਸੀਂ ਕਦੇ ਅੰਮ੍ਰਿਤ ਦੀ ਦਾਤ ਹੀ ਨਹੀਂ ਦਿੱਤੀ ਹੈ।
1: ਸੀਤ ਪ੍ਰਸ਼ਾਦ
0: ਤੇ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਰੋਜ਼ ਆਪ ਜੀ ਜੋ ਪ੍ਰਸ਼ਾਦਾ ਛਕਦੇ ਹੋ ਨਾ, ਜੋ ਬਚਿਆ ਹੋਇਆ ਭੋਜਨ ਸੀਤ ਪ੍ਰਸ਼ਾਦ ਜਿਹੜਾ ਹੈ,
1: ਤੇ
0: ਆਪ ਜੀ ਨੇ ਜਦੋਂ ਭੋਜਨ ਕਰ ਲਿਆ ਉਹ ਥਾਲ ਲੈ ਕੇ ਸੇਵਾਦਾਰ ਜਾਂਦਾ, ਤੇ ਸਤਿਗੁਰੂ ਮਹਾਰਾਜ ਮੈਂ ਜਾ ਕਰਕੇ ਉਹਦੇ ਵਿੱਚੋਂ ਜੋ ਆਪ ਜੀ ਦਾ ਬਚਿਆ ਹੋਇਆ ਸੀਤ ਪ੍ਰਸ਼ਾਦ, ਜਿਹਨੂੰ ਸੀਤ ਪ੍ਰਸ਼ਾਦ ਬੋਲਦੇ ਜੂਠਾ ਪ੍ਰਸ਼ਾਦ ਬੋਲੋ, ਤੇ ਮਹਾਰਾਜ ਜੀ ਉਹ ਸੀਤ ਪ੍ਰਸ਼ਾਦ ਮੈਂ ਛਕਦਾ, ਉਹ ਵੀ ਤਾਂ ਮਹਾਰਾਜ ਉਹ ਅੰਮ੍ਰਿਤ ਹੀ ਹੈ। ਆਪ ਜੀ ਦਾ ਜੂਠਾ ਛਕਣਾ ਮਤਲਬ ਆਪ ਜੀ ਦੀ ਰਸਨਾ ਦੇ ਵਿੱਚੋਂ ਤਾਂ ਅੰਮ੍ਰਿਤ ਝਰਦਾ, ਉਹ ਭੋਜਨ ਜਿਹੜਾ ਅੰਮ੍ਰਿਤਵਤ ਹੋ ਗਿਆ, ਤੇ ਮੈਂ ਉਹ ਪ੍ਰਸ਼ਾਦ ਛਕਦਾ ਹਾਂ। ਕਿਰਪਾ ਕਰੋ ਸਤਿਗੁਰੂ ਮਹਾਰਾਜ ਉਹ ਵੀ ਤਾਂ ਅੰਮ੍ਰਿਤ ਹੈ, ਸਮਝ ਲਿਓ ਮੈਨੇ ਉਹ ਅੰਮ੍ਰਿਤ ਛਕ ਲਿਆ, ਉਹਦੇ ਨਾਲ ਮੈਨੂੰ ਸਨਾਥ ਕਰ ਦਿਓ।
1: ਸਭ ਖਟਕੇ ਮਾਲਕ ਜਗਨਨਾਥ,
0: ਆਪ ਜੀ ਘਟ ਘਟ ਕੇ ਮਾਲਕ।

ਕਰਨਾ ਚਾਹੁੰਦਾ ਹੈ। ਅਸੀਂ ਤੈਨੂੰ ਵਚਨ ਕਰ ਰਹੇ ਹਾਂ ਕਿ ਭਾਈ ਖੰਡੇ ਦਾ ਅੰਮ੍ਰਿਤ ਛਾਕਾ, ਖੰਡੇ ਦਾ ਅੰਮ੍ਰਿਤ ਛਾਕਾ। ਤੇ ਤੂੰ ਟਾਲਮ ਟੋਲਾ ਕਰਦਾ ਕਹਿੰਦਾ ਜੀ ਕਿ ਮੈਂ ਉਹ ਅੰਮ੍ਰਿਤ ਛਕਿਆ। ਪਿਆਰਿਓ, ਮੈਂ ਇੱਥੇ ਰੁਕ ਕਰਕੇ ਆਪ ਦੇ ਅੱਗੇ ਬੇਨਤੀ ਕਰਾਂ। ਕਈ ਵਾਰੀ ਨਾ ਪਿਆਰਿਓ, ਜਦੋਂ ਇਹ ਅੰਮ੍ਰਿਤ ਦੀ ਗੱਲ ਹੁੰਦੀ ਹੈ, ਖੰਡੇ ਬਾਟੇ ਦੀ ਅੰਮ੍ਰਿਤ ਦੀ ਗੱਲ ਹੁੰਦੀ ਹੈ, ਇਹਦੇ ਵਿੱਚ ਪਿਆਰਿਓ ਕੋਈ ਸ਼ੱਕ ਨਹੀਂ ਹੈ, ਬਾਣੀ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ। ਗੁਰਬਾਣੀ ਨੂੰ ਪੜ੍ਹਦਿਆਂ ਪਿਆਰਿਓ ਪਾਣੀ ਨੂੰ ਵੀ ਅੰਮ੍ਰਿਤ ਕਿਹਾ, ਦੁੱਧ ਨੂੰ ਵੀ ਕਿਹਾ, ਜੈ ਮੁਖ ਪਾਂਚੋ ਅੰਮ੍ਰਿਤ ਖਾਏ, ਪੰਜ ਅੰਮ੍ਰਿਤ ਦੇ ਵਿੱਚ ਮਿਸ਼ਟਾਨ ਨੂੰ ਵੀ ਅੰਮ੍ਰਿਤ ਕਿਹਾ, ਕਈ ਤਰ੍ਹਾਂ ਦੇ ਪਿਆਰਿਓ ਸਵਾਦਲੇ ਭੋਜਨ ਨੂੰ ਵੀ ਅੰਮ੍ਰਿਤ ਬਚਨ ਅੰਮ੍ਰਿਤ ਕਹਿਣਾ ਕੀਤਾ। ਮਹਾਰਾਜ ਜੀ ਦੀ ਬਾਣੀ ਬਚਨ ਵੀ ਜਿਹੜੇ ਹਨ, ਮੇਰੇ ਮਨ ਮਿਸ਼ਟ ਲੱਗੇ ਅੰਮ੍ਰਿਤ ਬਾਣੀ, ਹਰ ਪ੍ਰਭ ਤੇਰੀ ਬਾਣੀ ਵੀ ਅੰਮ੍ਰਿਤ ਹੈ। ਲੇਕਿਨ ਪਿਆਰਿਓ ਖੰਡੇ ਬਾਟੇ ਦਾ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਅੰਮ੍ਰਿਤ ਜਿਹੜਾ ਨਾ ਪਿਆਰਿਓ, ਉਹ ਅੰਮ੍ਰਿਤ ਤੁਹਾਨੂੰ ਖੁਦ ਛਕਣਾ ਪਵੇਗਾ। ਬਾਣੀ ਦਾ ਅੰਮ੍ਰਿਤ ਤੇ ਨਾਲ ਨਾਮ ਦਾ ਅੰਮ੍ਰਿਤ, ਸੇਵਾ ਦਾ ਅੰਮ੍ਰਿਤ, ਪਦਾਰਥਾਂ ਦਾ ਅੰਮ੍ਰਿਤ। ਲੇਕਿਨ ਇਹ ਅੰਮ੍ਰਿਤ ਜਿਹੜਾ ਨਾ ਪਿਆਰਿਓ, ਤੁਹਾਨੂੰ ਪੰਜ ਪਿਆਰਿਆਂ ਤੋਂ, ਗੁਰੂ ਘਰ ਦੇ ਵਿੱਚੋਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੀ ਆ ਕਰਕੇ ਲੈਣਾ ਪਵੇਗਾ। ਬੰਦੇ ਪਿਆਰਿਓ, ਅੱਜ ਜੇ ਆਪਾਂ ਕਈਆਂ ਨੂੰ ਬੋਲਦੇ ਨਾ ਪਿਆਰਿਓ ਕਿ ਭਾਈ ਅੰਮ੍ਰਿਤ ਛਕ ਲੈ, ਤੇ ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ, ਇਸ ਬਿਧ ਟਰੋ, ਐਵੇਂ ਬਚਨਾ ਕਰਕੇ ਭਾਈ ਤੂੰ ਟਾਲਮ ਟੋਲਾ ਨਾ ਕਰਨਾ ਕਰ। ਸੱਚ ਪਿਆਰਿਓ, ਕਈ ਜਿਹੜੇ ਬੰਦੇ ਨਾ ਇੰਜ ਟੱਕਰ ਜਾਂਦੇ ਹਨ, ਜਦੋਂ ਬੇਨਤੀ ਕਰੀਏ ਅੰਮ੍ਰਿਤ ਛਕੋ, ਕਹਿੰਦੇ ਕਿ ਜੀ ਬਾਬਾ ਜੀ ਕਿੱਥੇ ਲਿਖਿਆ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਕੋਈ ਜ਼ਿਕਰ ਨਹੀਂ ਆਇਆ, ਉੱਥੇ ਤਾਂ ਨਾਮ ਅੰਮ੍ਰਿਤ ਹੈ, ਤੇ ਅਸੀਂ ਤਾਂ ਉਹ ਨਾਮ ਅੰਮ੍ਰਿਤ ਛਕਦੇ ਹਾਂ। ਬਾਣੀ ਅੰਮ੍ਰਿਤ ਹੈ, ਬਾਣੀ ਦਾ ਅੰਮ੍ਰਿਤ ਛਕਦੇ ਹਾਂ, ਸੇਵਾ ਅੰਮ੍ਰਿਤ ਹੈ ਉਹ ਛਕਦੇ ਹਾਂ। ਕਈ ਪਿਆਰਿਓ ਇਹ ਕਹਿੰਦੇ ਕਿ ਨਹੀਂ ਜੀ, ਸਾਨੂੰ ਬਾਹਰੀ ਅੰਮ੍ਰਿਤ ਦੀ ਲੋੜ ਨਹੀਂ ਹੈ, ਅਸੀਂ ਤਾਂ ਅੰਤਰੀਵ ਅੰਮ੍ਰਿਤ ਜਿਹੜਾ, ਅੰਦਰਲਾ ਅੰਮ੍ਰਿਤ ਜਿਹੜਾ ਹੈ ਉਹਨੂੰ ਛਕਣਾ ਕੀਤਾ। ਬੰਦੇ ਬੜੇ ਇਹ ਕਰਦੇ ਪਿਆਰਿਓ, ਬੜੇ ਟਾਲਮ ਟੋਲਾ ਕਰਦੇ। ਕਈ ਵਾਰੀ ਕਈਆਂ ਨੂੰ ਜੇ ਬੇਨਤੀ ਕਰੀਏ ਕਿ ਭਾਈ ਕੇਸਾ ਧਾਰੀ ਬਣ ਜਾ, ਉਹ ਕਹਿ ਦਿੰਦਾ ਕਿ ਜੀ ਗੁਰਬਾਣੀ ਦੇ ਵਿੱਚ ਕਿੱਥੇ ਲਿਖਿਆ ਹੋਇਆ ਕੇਸਾ ਧਾਰੀ ਬਣੋ ਕਰਕੇ। ਉਹ ਊਲ ਫਜ਼ੂਲ ਦੀਆਂ ਬਹੁਤ ਸਾਰੀਆਂ ਦਲੀਲਾਂ ਦਿੰਦੇ, ਬਾਣੀ ਵਿੱਚ ਤਾਂ ਆਇਆ ਨਾ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਜਿਹੜਾ ਕੇਸਾਂ ਦੀ ਬੇਅਦਬੀ ਕਰਦਾ, ਭਾਈ ਤੂੰ ਬੇਈਮਾਨ ਹੈ। ਉਸ ਵੇਲੇ ਅਕਲ ਨਹੀਂ ਆਉਂਦੀ ਹੈ ਪਿਆਰਿਓ, ਉਸ ਵੇਲੇ ਉਹ ਇਹ ਨਹੀਂ ਕਹਿੰਦੇ। ਫਿਰ ਪਿਆਰਿਓ ਊਲ ਫਜ਼ੂਲ ਦੀਆਂ ਦਲੀਲਾਂ ਦਿੰਦੇ ਕਿ ਜੀ ਇਹ ਅਸੀਂ ਬਾਰੀ ਨਹੀਂ, ਅਸੀਂ ਅੰਦਰਲੇ ਕੇਸ ਰੱਖੇ ਹੋਏ, ਅੰਦਰਲੀ ਸਿੱਖੀ ਨੂੰ ਧਾਰਨ ਕਰਨਾ ਕੀਤਾ। ਕਈ ਤਰ੍ਹਾਂ ਦੀ ਬਹਾਨੇਬਾਜ਼ੀ ਜਿਹੜੀ ਹੈ ਉਹ ਲਾ ਦਿੰਦੇ। ਉਹ ਕਹਿੰਦੇ ਕਿ ਭਾਈ ਜੀ ਅਸੀਂ ਤਾਂ ਜੀ ਕੇਸ ਰੱਖੇ, ਲੇਕਿਨ ਮੇਰੇ ਸਿਰ ਦੇ ਉੱਤੇ ਬੜਾ ਭਾਰ ਪੈਣ ਲੱਗਾ। ਅਸੀਂ ਸੁਣਦੇ ਹਾਂ ਪਿਆਰਿਓ, ਇਹ ਲੋਕਾਂ ਦੀਆਂ ਦਲੀਲਾਂ ਹੁੰਦੀਆਂ, ਹੋ ਸਕਦਾ ਤੁਹਾਡੇ ਵਿੱਚੋਂ ਵੀ ਤੇ ਕਈਆਂ ਨੇ ਦਲੀਲਾਂ ਸੁਣੀਆਂ ਹੋਈਆਂ ਹੋਣਗੀਆਂ। ਉਹ ਕਈ ਬੰਦੇ ਕਹਿੰਦੇ ਜੀ ਬੜਾ ਭਾਰ ਵੱਧ ਗਿਆ ਜੀ ਜੋੜੇ ਦਾ, ਡਾਕਟਰ ਨੇ ਕਹਿ ਦਿੱਤਾ ਕਿ ਭਾਈ ਤੇ ਜੇ ਇਹ ਭਾਰ ਵੱਧ ਗਿਆ ਤੇਰਾ ਦਿਮਾਗ ਫੱਟ ਜਾਵੇਗਾ, ਭਾਰ ਝੱਲ ਨਹੀਂ ਸਕਦਾ, ਤਾਂ ਮੈਂ ਜਾ ਕਰਕੇ ਕੇਸਾਂ ਦੀ ਬੇਅਦਬੀ ਕਰਾ ਲਈ। ਕਈ ਪਿਆਰਿਓ ਇਹ ਵੀ ਵਚਨ ਕਰਦੇ ਜੀ ਬਾਬਾ ਜੀ ਮੈਂ ਕੇਸ ਰੱਖਿਆ, ਜੂਆਂ ਪੈ ਗਈਆਂ, ਲੀਕਾਂ ਪੈ ਗਈਆਂ, ਤੇ ਇਸ ਕਰਕੇ ਮੈਂ ਬੜਾ ਉਪਚਾਰ ਕਰਾਇਆ। ਉਹ ਮੈਂ ਫਲਾਣੇ ਨੇ ਕਹਿ ਦਿੱਤਾ ਕਿ ਭਾਈ ਜੇ ਤੂੰ ਕੇਸ ਨਹੀਂ ਕਤਲ ਕਰੇਗਾ ਤੇ ਇਹਨਾਂ ਜੂਆਂ ਨੇ ਕੀੜੀਆਂ ਨੇ ਨਾ ਤੇਰਾ ਦਿਮਾਗ ਖਾ ਜਾਣਾ। ਹੁਣ ਪਿਆਰਿਓ ਯਾਦ ਰੱਖੋ, ਕਿਹੜਾ ਬੰਦਾ ਪਿਆਰਿਓ ਜ਼ਿੰਦਗੀ ਦੇ ਵਿੱਚ, ਆਪਾਂ ਵੀ ਹਾਂ, ਕਈ ਵਾਰੀ ਜੂਆਂ ਲੱਗ ਜਾਂਦੀਆਂ, ਉਹਦਾ ਇਹ ਥੋੜ੍ਹੀ ਮਤਲਬ ਹੈ। ਉਹਦੇ ਅੱਜ ਤਾਂ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਤੇਲ ਆ ਗਏ ਹਨ, ਮੈਂ ਖੁੱਲ੍ਹੀ ਤੌਰ 'ਤੇ ਬੇਨਤੀ ਕਰ ਰਿਹਾ, ਕਈ ਤਰ੍ਹਾਂ ਦੇ ਸ਼ੈਂਪੂ ਆਏ ਹਨ, ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਇੱਕ ਵਾਰੀ ਵੀ ਤੇਲ ਲਾ ਲਿਆ ਪਿਆਰਿਓ, ਸਾਰੀਆਂ ਕੀੜੀਆਂ ਮਰ ਜਾਂਦੀਆਂ। ਲੇਕਿਨ ਇਹਨਾਂ ਨੂੰ ਬਹਾਨਾ ਚਾਹੀਦਾ, ਬਹਾਨਾ, ਇਹ ਬਹਾਨੇ ਲੱਭਦੇ, ਕਹਿੰਦੇ ਜੀ ਨਹੀਂ ਜੀ ਆਹ ਜਿਹੜੀਆਂ ਕੀੜੀਆਂ ਪੈ ਗਈਆਂ, ਜੂਆਂ ਲੱਗ ਗਈਆਂ,

0: ਕੋਈ ਮੰਤਰੀ ਕੁਛ ਵੀ ਨਹੀਂ ਹੈ, ਕੋਈ ਸਾਡਾ ਵੋਟ ਬੈਂਕ ਵੀ ਨਹੀਂ ਹੈ, ਲੇਕਿਨ ਸਾਡੇ ਸਿੰਘ ਦੇਖੋ ਸਰਕਾਰੀ ਨੌਕਰੀਆਂ ਕਰਦੇ, ਕੇਸਾਧਾਰੀ ਦਾੜਾ ਪ੍ਰਕਾਸ਼ ਕਕਾਰਾਂ ਦੀ ਰਹਿਤ ਕਿਰਪਾਨ ਗਾਤਰੇ ਪਾ ਕਰਕੇ ਜਾਂਦੇ, ਉਹ ਵੀ ਬੰਦੇ ਸਤਿਕਾਰ ਕਰਦੇ ਹੁੰਦਾ ਨਾ ਪਿਆਰਿਓ। ਔਰ ਤੁਸੀਂ ਸਾਊਥ ਜਿੱਥੇ ਮਰਜ਼ੀ ਜਾਓ ਉੱਥੇ ਗੁਰੂ ਕੇ ਸਿੰਘ ਡਿਊਟੀਆਂ ਤਾਂ ਕਰਦੇ, ਲੇਕਿਨ ਇਹ ਬਹਾਨੇ ਬਾਜ਼ੀ ਲਾਉਂਦੇ ਜੀ ਸਰਕਾਰਾਂ ਨੇ ਕਹਿ ਦਿੱਤਾ ਕਿ ਜੀ ਤੂੰ ਕੇਸਾਂ ਦੀ ਬੇਅਦਬੀ ਕਰ ਤਾਂ ਤੈਨੂੰ ਡਿਊਟੀ ਲਾਈ ਜਾਵੇਗੀ। ਸਭ ਪਿਆਰਿਓ ਬਕਵਾਦ ਹੁੰਦਾ ਹੈ। ਸੋ ਮਹਾਰਾਜ ਨੇ ਵੀ ਵਚਨ ਕੀਤਾ ਕਿ ਭਾਈ ਡੱਲਿਆ ਇਸ ਤਰ੍ਹਾਂ ਤੂੰ ਟਾਲ ਮਟੋਲਾ ਨਾ ਕਰਨਾ ਕਰ,
1: ਅੰਮ੍ਰਿਤ ਮੁਖਤ ਹਰੋ,
0: ਜੋ ਅਸੀਂ ਕਹਿ ਦਿੱਤਾ ਵਚਨ ਮੰਨ ਲੈ, ਉਹ ਵੀ ਅੰਮ੍ਰਿਤ ਹੈ, ਉਹ ਅੰਮ੍ਰਿਤ ਤੈਨੂੰ ਛਕਣਾ ਪਵੇਗਾ, ਲੇਕਿਨ ਗੁਰੂ ਤੋਂ

0: ਬਚਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਉਹ ਜੋ ਖੰਡੇ ਦਾ ਅੰਮ੍ਰਿਤ
1: ਹੈ।
0: ਫਿਰ ਉਹਨੇ ਬਚਨ ਕੀਤਾ ਸਤਿਗੁਰੂ ਮਹਾਰਾਜ ਆਪ ਜੀ ਦਾ ਭੋਜਨ ਵੀ ਜਦੋਂ ਤਿਆਰ ਹੁੰਦਾ ਉਸ ਵੇਲੇ ਵੀ ਦੇਖੋ ਕਿਰਪਾਨ ਭੇਟ ਕਰਾਈ ਜਾਂਦੀ ਹੈ, ਅਰਦਾਸੀਆ ਅਰਦਾਸ ਕਰਕੇ ਕਿਰਪਾਨ ਭੇਟ ਕਰਦਾ। ਮਤਲਬ ਆਪਨੇ ਕਿਹਾ ਨਾ ਕਿ ਕਰਦ ਦਾ ਅੰਮ੍ਰਿਤ ਜਿਹੜਾ ਉਹਦੇ ਵਿੱਚ ਵੀ ਤਾਂ ਕਰਦ ਜਿਹੜੀ ਸੁਹਾਈ ਹੋਈ ਹੁੰਦੀ ਹੈ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ, ਖਿੜ ਖਿੜਾ ਕੇ ਹੱਸੇ।
1: ਡੱਲ ਸਿੰਘ ਹਮ ਖੁਸ਼ੀ
0: ਤੇ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਕਿਹਾ ਭਾਈ ਡੱਲ ਸਿੰਘ, ਇਹਨੂੰ ਆਪ ਦੇਖੋ ਅੰਮ੍ਰਿਤ ਨਹੀਂ ਛਕਿਆ, ਮਹਾਰਾਜ ਨੇ ਫਿਰ ਵੀ ਕਹਿ ਦਿੱਤਾ ਭਾਈ ਡੱਲ ਸਿੰਘ ਅਸੀਂ ਤੇਰੇ ਉੱਤੇ ਭਾਈ ਬਹੁਤ ਜ਼ਿਆਦਾ ਪ੍ਰਸੰਨ ਹਾਂ, ਤੇਰੇ ਉੱਤੇ ਸਾਡੀ ਬਹੁਤ ਡਾਢੀ ਖੁਸ਼ੀ ਹੈ,
1: ਅੰਮ੍ਰਿਤ ਖੰਡੇ ਕੋ
0: ਇਸ ਕਰਕੇ ਭਾਈ ਤੂੰ ਟਾਲ ਮਟੋਲਾ ਨਾ ਕਰਨਾ ਕਰ। ਇਹ ਚਤੁਰਾਈਆਂ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈ ਹੈ, ਇਹ ਚਤੁਰਾਈ ਸਿਆਣਪ ਨਾ ਵਰਤਣਾ ਕਰ, ਜੋ ਕਈ ਆਪਾਂ ਵੀ ਵਰਤਦੇ ਹਾਂ ਨਹੀਂ ਜੀ, ਅੰਦਰਲੀ ਸਿੱਖੀ ਰੱਖ ਲਈ, ਅੰਦਰਲਾ ਅੰਮ੍ਰਿਤ ਛਕ ਲਿਆ, ਅੰਦਰਲੇ ਕੇਸ ਵਧਾ ਲਏ, ਬਾਰੀ ਪਿਆਰਿਓ ਤੇਰੇ ਕੋਲ ਕੱਖ ਨਹੀਂ ਹੈ, ਤੂੰ ਅੰਦਰ ਦੀ ਕੀ ਗੱਲ ਕਰਦਾ, ਅੰਦਰਲੀ ਗੱਲ ਤਾਂ ਬੜੇ ਪਰੇ ਦੀ ਹੈ। ਮਹਾਰਾਜ ਨੇ ਕਿਹਾ ਇਨ ਤਰਕ ਵਿਤਰਕ ਕਰਕੇ ਤੂੰ ਆਪਣਾ ਸਮਾਂ ਨਾ ਬਰਬਾਦ ਕਰ, ਤੇਰਾ ਕੀਤਾ ਕਿਰਾਇਆ ਵਿਅਰਥ ਚੱਲ ਜਾਵੇਗਾ, ਸਾਨੂੰ ਗੁਰੂ ਮੰਨਦਾ ਨਾ। ਕਹਿਣ ਲੱਗਾ ਹਾਂ ਮਹਾਰਾਜ, ਫਿਰ ਸਾਡਾ ਬਚਨ ਮੰਨ ਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕਰਨਾ ਕਰ। ਜਿਹੜਾ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਉਹ ਗੁਰੂ ਦੇ ਜਹਾਜ਼ ਦੇ ਉੱਤੇ ਚੜ ਜਾਂਦਾ, ਅਸੀਂ ਉਹਨੂੰ ਆਪਣੇ ਜਹਾਜ਼ ਦੇ ਉੱਤੇ ਸਿੱਖੀ ਦੇ ਜਹਾਜ਼ ਦੇ ਉੱਤੇ ਚਾੜਦੇ ਹਾਂ, ਤੇ ਤੂੰ ਇਹ ਕੰਮ ਕਰ, ਟਾਲ ਮਟੋਲਾ ਨਾ ਕਰ, ਜੇ ਟਲਦਾ ਜਾਵੇਗਾ ਤੇ ਸਮਾਂ ਟਲ ਜਾਊਗਾ, ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਹੁਣ ਚੰਗਾ ਮੌਕਾ ਹੈ, ਜੇ ਅੰਮ੍ਰਿਤ ਛਕ ਲੈ ਤੈਨੂੰ ਸਭ ਕੁਛ ਦੀ ਪ੍ਰਾਪਤੀ ਹੋ ਜਾਵੇਗੀ। ਹੁਣ ਮਹਾਰਾਜ ਜੀ ਦਾ ਵਚਨ ਮੰਨ ਕਰਕੇ ਭਾਈ ਡੱਲ ਸਿੰਘ ਕਿਸ ਤਰ੍ਹਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਉਹ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਇਤਿਹਾਸ ਸਰਵਣ ਕਰਨਾ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤਾਓ ਸਾਰੇ ਗੱਜ ਵੱਜ ਕਰਕੇ।

0: ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਹਰਚਰਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸੱਚ

ਸੱਚਾ ਸਾਹਿਬ ਸੱਚੈ ਨਾਇ ਰਹਾਉ, ਸੱਚੇ ਨਾਮ ਕੀਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਕਿਰਪਾ ਜਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਿਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ, ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧੁਰਮ ਮਸਤਕ ਲਖਿਆ ਲਖਾਸ, ਧਨ ਧਨ ਸਤ ਸੰਗਤ ਜਿਤ ਹਰ।

ਠਾਉ ਕਰਿਆ। ਊੜੇ ਊੜ ਆਵੈ ਸੈਕੂ ਸਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚਗਾਵੈ ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾ

ਆਖ ਵਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣ ਹੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਂਡਾ ਸਾਈ। ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੁ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਾਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤੀਬਾਨ ਸੌ ਦਉਵਰ ਕਰ ਕਾਠ ਦਇਓ ਅਸਧੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੋ ਉਬਾਰੇ, ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁੰਚ

ਹੱਥ ਦਾ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਖਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਲਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾਵੇ ਸੋਈ ਦੁਖ ਨਾ ਤਸਹਿ ਪਿਆਪਤ ਕੋਈ ਅੜਲ ਸੁਨੈ ਗੁੰਗ ਜੋ ਯਾਹੇ ਸੋ ਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਆ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸਮ ਸਤਰੈ ਸੈਸ ਬਣੀ ਜੈ ਅਰਧ ਸੈਸ ਹੁਣ ਤੀਨ ਕਹਿ ਜੈ ਭਾਦੋ ਸੁਧੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰੈ ਮੰਤਰੀ ਬੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ। ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ। ਮਨ ਆਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿ ਹਉ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਇ ਏਕ ਹੈ ਬਿਵਿਚਾਰ ਕਿਛੁ ਨਾਹੀ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਉ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਉ ਮੈਂ ਜੋਰ ਕਰ ਬਚਨ ਕਹਾ ਸਰ ਨਿਆਇ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ। ਅੰਤ ਲੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧਿਅਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਇ। ਸਭ ਸਿੱਖਣ ਕੋ ਸੁਖ ਦੈ ਜਹ ਤਹ ਭਏ ਸੁਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ। ਤੇਗ ਬਹਾਦਰ ਸੀਕਰੀਆ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸਭ ਦੋਤ ਗਾ।

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ

ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਾਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਵ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਵ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ

ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਨ ਦਿਆ ਵੇਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

साहिबजादे साहिब अजीत सिंह जी, साहिब जुझार सिंह जी, साहिब जोरावर सिंह जी, साहिब फतेह पंज प्यारे चाली मुक्ते सर्व शहीद दो मरीदो सचारे प्यार सबधाई होए सहाय। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਦੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਖਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Pega Alibaba, Bula, Cindy, Nain, Cindy, da.
1: Boa!

ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ